ਹੱਕ ਹੱਕ ਅੰਦੇਸ਼ ਗੁਰੂ ਗੋਬਿੰਦ ਸਿੰਘ ਬਾਦਸ਼ਾਹ ਦਰਵੇਸ਼ ਗੁਰੂ ਪਿਤਾ ਮਹਾਰਾਜ ਆਪ ਨੂੰ ਆਪ ਦੇ ਪਵਿੱਤਰ ਸਥਾਨ ਆਪਣੇ ਚੰਨਾਂ ਵਿੱਚ ਗੋਡ ਗੋਡ ਬੈਠ ਕੇ ਆਪ ਨੂੰ ਸਤਿਆਂ ਪਾਸੋਂ ਆਸਾ ਦੀਵਾਰ ਦਿੱਤੀ ਸੰਪੂਰਨ ਕੀਰਤਨ ਕਰਵਾਏ ਸਕਦੇ ਜੋ ਸੰਤਾਂ ਵੱਲੋਂ ਬੇਅੰਤ ਮਾਇਆ ਹਾਜ਼ਰ ਕਰਦੇ ਨੇ ਪਾਤਸ਼ਾਹ ਜੀ ਆਪ ਨਾਮੇ ਜਾਣ ਸਤਿਗੁਰ ਸਭਨਾਂ ਦੀ ਮਨੋਕਾਮਨਾ ਭਾਵਨਾ ਵਿੱਚ ਚਮਕਣੇ ਪਾਤਸ਼ਾਹ ਜੀ ਸੇਵਾ ਲੇਖੇ ਚਲਾਉਣਾ ਸਤਿਗੁਰ ਜੀ ਨਾਮ ਬਾਣੀ ਕੀ ਦਾਤ ਬਖਸ਼ ਆਪਣੇ ਵਚਨਾ ਸਤਿਗੁਰ ਜੀ ਕਾਰੋਬਾਰ 'ਚ ਵਾਧੇ ਬਖਸ਼ਣੇ ਅੰਮ੍ਰਿਤ ਦੀਆਂ ਦਾਤਾਂ ਬਖਸ਼ ਕਰਨੇ ਤਿੰਨ ਦੀਆਂ ਦਾਤਾਂ ਬਖਸ਼ ਕਰਨੇ ਖੁਸ਼ੀਆਂ ਦੇ ਖੇਲੇ ਬਖਸ਼ ਕਰਨੇ ਮਹਾਰਾਜ ਜੀ ਫੁੱਲਾਂ 'ਚ ਤਾਨੀਆਂ ਸੁੱਖ ਹੋਏ ਨਾਮ ਪਿਤਾ ਗੁਰੂ ਨਾਨਕ ਨਾਮ ਚੜ੍ਹ ਚੜ੍ਹਦਾ ਤੇਰੇ ਭਾਣੇ।

सचिया बादशाह जियो पेंड सब तेरा कहुना नके

ਦਸਤਾਰ ਬੰਧਾਈ ਦੇ ਖੁਸ਼ੀਆਂ ਵਜਾਓ, ਕਾਕਾ ਜਸ ਮੇਹਰ ਸਿੰਘ 500 ਰੁਪਏ ਆਦਰ ਕਰਦੇ, ਗੁਰਸਿੱਖੀ ਜੀਵਨ ਬਖਸ਼ਣਾ, ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ, ਜਨਮ ਦਿਨ ਦੇ ਖੁਸ਼ੀਆਂ ਵਜਾਓ, ਕਾਕੀ ਗੁਣਵੰਤ ਕੌਰ ਨਰਿੰਦਰ ਸਿੰਘ ਜੀ ਚਿਰਾ ਗਿਆ, 500 ਰੁਪਏ ਆਦਰ ਕਰਦੇ, ਦੀਰਘ ਆਯੂ ਦੇਹ ਅਰੋਗਤਾ ਬਖਸ਼ਣੀ, ਪ੍ਰਕਾਸ਼ ਕੌਰ ਜਗਜੀਤ ਸਿੰਘ ਜੀ ਕੋਲਾਪੁਰੇ ਦੇਹ ਰੋਗਤਾ ਲਈ ਬੇਨਤੀ ਕਰਦੇ, ਪਾਤਸ਼ਾਹ ਕਿਰਪਾ ਕਰਨੀ ਦੇਹ ਰੋਗਤਾ ਬਖਸ਼ਣੀ, ਹਰਜੀਤ ਸਿੰਘ ਪੂਰਨ ਸਿੰਘ ਜੀ ਕੋਲਾਪੁਰੇ ਆਪ ਜੀ ਦੇ ਹਜ਼ੂਰੀ 1000 ਰੁਪਏ ਆਦਰ ਕਰਦੇ, ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ, ਸਰਦਾਰ ਦੀਪ ਸਿੰਘ ਹਰਦਿਆਲ ਸਿੰਘ ਜੀ

ਮਿਹਰ ਪ੍ਰਿਆਤ ਰੱਖਣਾ ਗਿਆਨੀ ਕੁਲਵੰਤ ਸਿੰਘ ਮਹਿੰਦਰ ਕੌਰ ਜੀ ਦੇਹ ਰੋਗਤਾ ਲਈ ਮਾਇਆ ਹਾਜ਼ਰ ਕਰਦੇ ਦੇਹ ਰੋਗਤਾ ਬਖਸ਼ਣੀ ਅੰਗ ਸੰਸਾਇਓ ਨਾ ਕਾਕੀ ਹਰਪ੍ਰੀਤ ਕੌਰ ਕਾਕਾ ਗੁਰਦੇਵ ਸਿੰਘ ਵਿਦਿਆ ਦਾਨ ਲਈ ਬੇਨਤੀ ਕਰਦੇ ਪਾਤਸ਼ਾਹ ਕਿਰਪਾ ਕਰਨੀ ਦੀਰਘ ਆਯੂ ਦੇਹ ਰੋਗਤਾ ਬਖਸ਼ਣੀ ਬੀਬੀ ਰਵਿੰਦਰ ਕੌਰ ਜੀ ਦੇਹ ਰੋਗਤਾ ਚੜ੍ਹਦੀ ਕਲਾ ਬਖਸ਼ਣੀ ਪਿਕਸ ਗਰੁੱਪ ਕਾਰੋਬਾਰ ਦੇ ਚੜ੍ਹਦੀ ਕਲਾ ਲਈ ਬੇਨਤੀ ਕਰਦੇ ਕਿਰਤ ਕਮਾਇਟ ਵਰਗਤਾ ਪਾਉਣੀਆਂ ਅੰਗ ਸੰਸਾਇਓ ਨਾ ਬੇਅੰਤ ਸੰਗਤਾਂ ਵੱਲੋਂ ਆਪ ਜੀ ਦੇ ਹਜ਼ੂਰੀ ਵਿੱਚ ਅੰਮ੍ਰਿਤ ਵੇਲੇ ਤੋਂ ਇਸ ਸਮੇਂ ਤੱਕ ਸੋਹਣੇ ਸੋਹਣੇ ਰੁਮਾਲੇ ਅਤੇ ਸ਼ਰਧਾ ਦੇ

ਛਕਿਆ ਧਰਮੇ ਤੇ ਸੀਸ ਦਿੱਤੇ ਸਿੱਖੀ ਸਿਦਕ ਨਹੀਂ ਆ ਰਿਹਾ ਤਿਨਾ ਗੁਰਮੁਖਾਂ ਗੁਰੂ ਦੇ ਪਿਆਰਿਆਂ ਸਿੰਘਾਂ ਸਿੰਘਣਿਆਂ ਦੀ ਕਮਾਈ ਦਾ ਧਿਆਨ ਕਰਕੇ ਖਾਲਸਾ ਦੀ ਸਾਵੇ ਬੁਲਾਰੇ ਸਲੋਕ ਮਨ ਲਾ ਦੂਜਾ ਆਪੇ ਜਾਣ ਕਰੇ ਆਪ ਆਪੇ ਅਨਰਾਸ ਤਿਸਾ ਅਗਨ।

ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਦੇ ਇਸ਼ਨਾਨ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦੀਦਾਰ ਮੇਲੇ ਬੁਲਾਰੇ, ਸ਼੍ਰੀ ਅਕਾਲ ਤਖਤ ਸਾਹਿਬ ਜੀ, ਬਾਬਾ ਅਟਲ ਜੀ, ਸੰਤੋਖ ਸਰ ਜੀ, ਵਿਵੇਕ ਸਰ ਜੀ, ਰਾਮ ਸਰ ਜੀ, ਕੌਲ ਸਰ ਜੀ, ਤਰਨ ਤਾਰਨ ਜੀ, ਤਾਪਿਆਣੀ ਜੀ, ਖਡੂਰ ਜੀ, ਗੁਰੂ ਕੀ ਬਾਵਲੀ, ਸ਼੍ਰੀ ਗੋਬਿੰਦਵਾਲ ਸਾਹਿਬ ਜੀ ਦੇ ਇਸ਼ਨਾਨ, ਦਰਸ਼ਨ ਦੀਦਾਰ ਮੇਲੇ ਬੁਲਾਰੇ, ਥੰਮ ਜੀ, ਨਨਕਾਣੇ ਜੀ, ਕਰਤਾਰਪੁਰ ਜੀ, ਸ਼੍ਰੀ ਬਾਬੇ ਨਾਨਕ ਡੇਰੇ ਜੀ, ਤਖਤ ਕੇਸਗੜ੍ਹ ਸਾਹਿਬ।

ਸਰਬੱਤ ਸਮੂਹ ਖਾਲਸੇ ਜੀ ਕੋ ਨਗਾਰਿਆ ਨਿਸ਼ਾਨ ਸਾਹਿਬ ਸਾਂਝੁਗਤ ਤਖਤ ਸੱਚ ਖੰਡ ਸ਼੍ਰੀ ਅਜੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੋ ਕਦੇ ਦਰਸ਼ਨ ਦੀਦਾਰ ਮੇਲੇ ਬੁਲਾਰੇ ਸਤਿ

काम क्रोध अर लोभ मोह वस कर सब बल।

ਵਾਲੀਏ ਕੋਲ ਆਲਮ ਨੂਰੇ ਕਾਇਨਾਤ ਸ੍ਰੀ ਕਲਗੀਧਰ ਦਸ਼ਮੇਸ਼ ਪਿਤਾ ਸਾਹਿਬੇ ਕਮਾਲ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਪਾਵਨ ਸਜੇ ਹੋਏ ਦਰਬਾਰ ਦੀਆਂ ਹਾਜ਼ਰੀਆਂ ਭਰ ਕੇ ਵਡਭਾਗੀ ਹੋ ਰਹੀ ਸਤਿਗੁਰੂ ਜੀ ਦੀ ਸਾਜੀ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀਓ ਸਤਿਗੁਰਾਂ ਦੇ ਪਾਵਨ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੀ ਪਾਵਨ ਅੰਮ੍ਰਿਤਮਈ ਗੁਰਬਾਣੀ ਦੀ ਚੱਲ ਰਹੀ ਲੜੀਵਾਰ ਕਥਾ ਵਿਚਾਰ ਰਾਹੀਂ ਗੁਰਚਰਨਾਂ ਦੇ ਨਾਲ ਜੁੜ ਕਰਕੇ ਲਾਭ ਪ੍ਰਾਪਤ ਕਰਨੇ ਦਾ ਸਮਾਂ ਹੈ। ਸਰਬਤ ਮਾਈ ਭਾਈ ਜਗਿਆਸੂ ਜਨ ਮਨ ਚਿੱਤ ਬਿਰਤੀਆਂ ਇਕਾਗਰ ਕਰਕੇ ਗੁਰਚਰਨਾਂ ਦਾ ਧਿਆਨ ਧਰਦਿਆਂ ਲਾਭ ਪ੍ਰਾਪਤ ਕਰੀਏ। ਮਨ ਦੀ ਇਕਾਗਰਤਾ ਅਤੇ ਮੁੱਖ ਦੀ ਪਵਿੱਤਰਤਾ ਵਾਸਤੇ ਗੁਰੂ ਸਾਹਿਬ ਜੀ ਦਾ ਬਖਸ਼

0: ਗੁਰਬਾਣੀ ਦੇ ਮੁਜਸਮੇ ਸਰਬਤ ਜੀਆਂ ਦੇ ਉਪਦੇਸ਼ ਕਰਤਾ ਸਰਬਤ ਜੀਆਂ ਨੂੰ ਤਾਰਨਹਾਰ ਪਰਮ ਪਿਤਾ ਪਰਮੇਸ਼ਵਰ ਵਾਹਿਗੁਰੂ ਜੀਆਂ ਦੇ ਸਰਗੁਣ ਸਰੂਪ ਪਨ ਮਥੁਰ ਆਕਾਸ਼ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਦੇ ਸਨਮੁਖ ਜਗਿਆਸੂ ਜਨਾਂ ਦੀ ਬੇਨਤੀ ਹੈ ਹੀ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਮਹਾਰਾਜ ਜਿਹੜੇ ਦੁਨੀਆਂ ਦੇ ਲੋਕ ਦੁਨਿਆਵੀ ਕੰਮ ਤਾਂ ਸਾਰੇ ਹੀ ਕਰਦੇ ਨੇ, ਧੰਦੇ ਧੰਧਾਰ ਵਿਵਹਾਰ ਵਿਵਹਾਰ ਸਾਰੇ ਹੀ ਕਰਦੇ ਨੇ ਪਰ ਨਾਮ ਨੂੰ ਨਹੀਂ ਜਪਦੇ। ਮਹਾਰਾਜ ਸੱਚੇ ਪਾਤਸ਼ਾਹ ਜੀ ਵਿਸ਼ੇ ਸੁੱਖਾਂ ਦੇ ਵਿੱਚ ਲੱਗ ਕਰਕੇ ਦੁਨੀਆਂ ਨੂੰ ਹੀ ਸੱਚ ਮੰਨ ਬੈਠੇ ਨੇ, ਤਿੰਨਾਂ ਦੇ ਪ੍ਰਥਾਏ ਮਹਾਰਾਜ ਆਪ ਜੀਆਂ ਦਾ ਕਿਆ ਵਿਚਾਰ ਹੈ? ਗੁਰਮਤਾਂ ਦਾ ਨਜ਼ਰੀਆ ਕਿਰਪਾਲਤਾ ਕਰਕੇ ਫਰਮਾਓ ਤਾਂ ਹਜ਼ੂਰ ਫਰਮਾਉਂਦੇ ਹਨ ਸਾਰਗ ਮਹੱਲਾ ਪੰਜਵਾਂ। ਸਤਿਗੁਰੂ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਦਿਨ ਰਾਤ ਇਹੀ ਗੁਜ਼ਾਰਾ।
0: ਸਤਿਗੁਰੂ ਜੀ ਫਰਮਾਉਂਦੇ ਨੇ ਜਿਹੜੇ ਪਰਮੇਸ਼ਰ ਜੀ ਦੀ ਬੰਦਗੀ ਨਹੀਂ ਨਾ ਕਰਦੇ, ਵਿਖਾਈ ਕੇਵਲ ਤਾਂ ਕੇਵਲ ਵਿਸ਼ੇ ਵਿਕਾਰਾਂ ਦੇ ਵਿੱਚ ਗਲਤਾਨ ਹੋ ਰਹੇ ਨੇ। ਵੇਖਨਾਮ ਵਿਸ਼ਿਆਂ ਦਾ, ਵੇਖਨਾਮ ਮਾਇਆ ਦਾ ਵੀ ਹੈ। ਕੇਵਲ ਤਾਂ ਕੇਵਲ ਵਿਖਾਈ ਵਿਸ਼ਈ ਹੋ ਰਹੇ ਨੇ ਤੇ ਵੇਖ ਮਾਇਆ ਦੇ ਵਿੱਚ ਤਿੰਨਾਂ ਦਾ ਹਿੱਤ ਲੱਗ ਰਿਹਾ ਹੈ। ਰਾਤ ਦਿਨ ਆਪਣੀ ਜ਼ਿੰਦਗੀ ਦੇ ਨਾਮ ਜਪੇ ਤੋਂ ਬਿਨਾਂ ਵਿਅਰਥ ਇਵੇਂ ਹੀ

0: ਵਾਲੀ ਬੁੱਧੀ ਦੇ ਅੰਦਰ ਮਾਤਾ ਮਸਤੇ ਹੋਏ ਨੇ, ਮਸਤਾਨੇ ਹੋਏ ਨੇ, ਮੱਤੇ ਹੋਏ ਨੇ, ਮਤਵਾਲੇ ਹੋਏ ਨੇ, ਤੇ ਗੋਬਿੰਦ ਨਾ ਭਜੈ। ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਨਹੀਂ ਕਰਦੇ, ਸਿਮਰਨ ਨਹੀਂ ਕਰਦੇ ਹਨ।
1: ਜਨਮ ਜੂਆ ਜਿਉ ਹਾਰਾ,
0: ਆਪਣੇ ਜਨਮ ਨੂੰ ਸੰਸਾਰ ਦੇ ਵਿੱਚ ਆ ਕੇ ਵੀ ਵਿਸ਼ੇ ਵਿਕਾਰਾਂ ਦੇ ਜੂਏ ਵਿੱਚ ਹਾਰ ਦਿੰਦੇ ਨੇ, ਮਨੁੱਖਾ ਜਨਮ ਦਾ ਲਾਭ ਪ੍ਰਾਪਤ ਨਹੀਂ ਕਰਦੇ, ਆ ਕਰਕੇ ਕੇਵਲ ਤਾਂ ਕੇਵਲ ਮਾਇਆ ਦੇ ਮੋਹ ਧੰਦੇ ਧੰਧਾਰ ਦੇ ਭੋਗਾਂ ਵਿੱਚ ਲੱਗ ਕੇ ਆਪਣੇ ਮਨੁੱਖਾ ਜਨਮ ਨੂੰ ਵਿਅਰਥ ਹਾਰ ਕੇ ਗੁਆਰ ਕੇ ਜਾ ਰਹੇ ਨੇ। ਜਿਸ ਪ੍ਰਕਾਰ ਪਾਂਡਵਾਂ ਨੇ ਕੌਰਵਾਂ ਦੇ ਨਾਲ ਜੂਆ ਖੇਡਿਆ ਤੇ ਜੂਏ ਵਿੱਚ ਸਭ ਕੁਝ ਹੀ ਹਾਰ ਗਈ ਸੀ ਨਾ, ਰਾਜ ਭਾਗ ਹਾਰਿਆ, ਇੰਦਰਪ੍ਰਸਥ ਹਾਰਿਆ, ਖਜ਼ਾਨੇ ਹਾਰ ਗਏ, ਯੁਧਿਸ਼ਟਰ ਆਪਣਾ ਰਾਜ ਮੁਕਤ ਹਾਰ ਗਿਆ, ਆਪਣੇ ਆਪ ਨੂੰ ਹਾਰ ਗਿਆ, ਭੀਮ ਨੂੰ ਦਾਅ ਤੇ ਲਾਇਆ ਉਹ ਵੀ ਹਾਰ ਗਿਆ, ਅਰਜਨ ਨੂੰ ਦਾਅ ਤੇ ਲਾਇਆ ਉਹ ਵੀ ਹਾਰ ਗਿਆ, ਨਕਲ ਨੂੰ ਹਾਰ ਗਿਆ, ਸਹਿਦੇਵ ਨੂੰ ਹਾਰ ਗਿਆ, ਆਖਰ ਦ੍ਰੌਪਦੀ ਨੂੰ ਵੀ ਹਾਰ ਗਿਆ। ਜਿਹੜੇ ਰਾਜੇ ਸਨ ਨਾ, ਪਲਾਂ ਵਿੱਚ ਹੀ ਦੁਰਯੋਧਨ ਦੇ ਦਾਸ ਬਣ ਗਏ, ਅਤੇ ਸਾਧ ਸੰਗਤ ਜੀ ਫਿਰ ਹੰਕਾਰੀ ਦੁਰਯੋਧਨ ਨੇ ਦ੍ਰੌਪਦੀ ਨੂੰ ਨਿਰਵਸਤਰ ਕਰਨ ਦਾ ਯਤਨ ਕੀਤਾ। ਭੀਮ ਸੈਨ ਨੇ ਤੇ ਇਸ ਵੇਲੇ 100 ਭਰਾਵਾਂ ਦੇ ਸਮੇਤ ਦੁਰਯੋਧਨ ਨੂੰ ਮਾਰਨੇ ਦਾ ਪ੍ਰਣ ਕੀਤਾ, ਅਤੇ ਫਲਸਰੂਪ ਇੰਨਾ ਵੱਡਾ ਮਹਾਭਾਰਤ ਦਾ ਯੁੱਧ ਹੋਇਆ। ਜੇ ਜੂਆ ਨਾ ਖੇਡਿਆ ਹੁੰਦਾ, ਰਾਜ ਭਾਗ ਨਾ ਹਾਰੇ ਹੁੰਦੇ, ਦਾਸ ਨਾ ਹੋਏ ਹੁੰਦੇ, ਦ੍ਰੌਪਦੀ ਦਾਸੀ ਨਾ ਬਣੀ ਹੁੰਦੀ, ਜੂਏ ਵਿੱਚ ਹਾਰਨ ਕਰਕੇ ਯੋਧੀ ਨਾ ਹੁੰਦਾ। ਇਸੇ ਪ੍ਰਕਾਰ ਸਾਧ ਸੰਗਤ ਜੀ, ਏਡਾ ਵੱਡਾ ਨਰਸੰਹਾਰ ਹੋਇਆ ਹੈ ਜੂਏ ਵਿੱਚ ਹਾਰਨੇ ਕਰਕੇ। ਜਿਵੇਂ ਪਾਂਡਵ ਆਪਣਾ ਰਾਜ ਭਾਗ ਸਭ ਕੁਛ ਹੀ ਜੂਏ 'ਚ ਹਾਰ ਗਏ ਨਾ, ਇਹ ਸਦਾ ਸਦਾ ਵਾਸਤੇ ਉਦਾਹਰਣ ਕਾਇਮ ਹੈ। ਜਿਹੜੇ ਸੰਸਾਰੀ, ਜਿਹੜੇ ਦੁਨਿਆਵੀ ਕੰਮਾਂ ਕਾਰਾਂ ਵਿੱਚ ਲੱਗੇ ਰਹਿੰਦੇ ਨੇ ਅਤੇ ਵਾਹਿਗੁਰੂ ਜੀ ਦਾ ਭਜਨ ਨਹੀਂ ਨਾ ਕਰਦੇ, ਉਹ ਪਾਂਡਵਾਂ ਵਾਂਗੂ ਆਪਣਾ ਮਨੁੱਖਾ ਜਨਮ, ਆਪਣਾ ਸਭ ਕੁਛ ਵਿਸ਼ੇ ਵਿਕਾਰਾਂ ਰੂਪੀ ਜੂਏ ਦੇ ਅੰਦਰ ਹੀ ਹਾਰ ਜਾਂਦੇ ਹਨ, ਸੰਸਾਰ ਰੂਪੀ ਬੰਦੀਖਾਨੇ ਦੇ ਅੰਦਰ ਹਾਰ ਜਾਂਦੇ ਹਨ। ਵਿਸ਼ਰਾਮ ਦੇ ਕਰਕੇ ਗੁਰੂ ਸਾਹਿਬ ਜੀ ਫਰਮਾਉਂਦੇ ਹਨ ਜੀ,
1: ਨਾਮ ਅਮੋਲਾ ਪ੍ਰੀਤ ਨਾ ਤਿਸ ਸਿਉ।
0: ਮਹਾਰਾਜ, ਕਿਵੇਂ ਪਛਾਣ ਹੋਵੇ ਦੁਨੀਆ ਦੇ ਅੰਦਰ ਕਿ ਇਹ ਵਿਸ਼ਈ ਨੇ ਜਿਹੜੇ ਮਨੁੱਖਾ ਜਨਮ ਨੂੰ ਹਾਰ ਰਹੇ ਨੇ? ਸਤਿਗੁਰੂ ਜੀ ਫਰਮਾਨ ਕਰਦੇ ਨੇ, ਜਿਹੜਾ ਅਕਾਲ ਪੁਰਖ ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਹੈ ਨਾ, ਅਤਿਅੰਤ ਅਮੁੱਲਾ ਹੈ, ਮੁੱਲਕ ਹੈ, ਕੀਮਤ ਨਹੀਂ ਕਥਨ ਕੀਤੀ ਜਾ ਸਕਦੀ। ਪਰ ਉਹਨਾਂ ਮਨਮੁੱਖਾਂ ਦੀ, ਵਿਸ਼ਈਆਂ ਦੀ, ਮਾਇਆ ਵਿੱਚ ਗਲਤਾਨ ਪ੍ਰਾਣੀਆਂ ਦੀ ਵਾਹਿਗੁਰੂ ਜੀ ਦੀ ਬੰਦਗੀ ਵਿੱਚ, ਅਮੁੱਲਕ ਨਾਮ ਦੇ ਵਿੱਚ ਬਿਲਕੁਲ ਵੀ ਪ੍ਰੀਤ ਨਹੀਂ ਹੈ।
1: ਪਰ ਨਿੰਦਾ ਹਿਤਕਾਰਾ,
0: ਤੇ ਮਹਾਰਾਜ, ਜੇ ਨਾਮ ਵਿੱਚ ਪ੍ਰੀਤੀ ਨਹੀਂ, ਪਿਆਰ ਨਹੀਂ, ਫਿਰ ਕਿਸ ਵਸਤੂ ਵਿੱਚ ਪਿਆਰ ਹੈ ਉਹਨਾਂ ਦਾ? ਸਤਿਗੁਰੂ ਜੀ ਬਚਨ ਕਰਦੇ ਨੇ, ਪਰਾਈ ਨਿੰਦਿਆ ਕਰਨ ਦੇ ਵਿੱਚ ਉਹਨਾਂ ਦਾ ਬਹੁਤਾ ਹਿੱਤ ਲੱਗਾ ਹੋਇਆ ਹੈ। ਪਰਾਈ ਨਿੰਦਿਆ ਕਰਨੇ ਵਾਲੇ ਹੋ ਕਰਕੇ ਪਰਾਈ ਨਿੰਦਿਆ ਹੀ ਕਰਦੇ ਨੇ, ਸਤਿਗੁਰੂ ਜੀ ਦੀ ਨਿੰਦਿਆ ਕਰਦੇ ਨੇ, ਸੰਤਾਂ ਦੀ ਨਿੰਦਿਆ ਕਰਦੇ ਨੇ, ਮਹਾਂਪੁਰਖਾਂ ਦੀ ਨਿੰਦਿਆ ਕਰਦੇ ਨੇ, ਗੁਰਮੁਖਾਂ ਦੀ ਨਿੰਦਿਆ ਕਰਦੇ ਨੇ, ਕੁੱਲ ਦੁਨੀਆ ਦੀ ਹੀ ਨਿੰਦਿਆ ਕਰਦੇ ਨੇ, ਚੰਗਾ ਕੇਵਲ ਤਾਂ ਕੇਵਲ ਆਪਣੇ ਆਪ ਨੂੰ ਹੀ ਦੱਸਦੇ ਨੇ। ਭਾਈ ਸਭਨਾਂ ਦੀ ਨਿੰਦਿਆ ਕਰਦੇ, ਨਿੰਦਿਆ ਵਿੱਚ ਤਿੰਨਾਂ ਦਾ ਹਿੱਤ ਲੱਗਾ ਹੋਇਆ ਹੈ।
1: ਗੋਬਿੰਦ ਨਾ ਭਜੈ ਅਹੰ ਬੁੱਧ ਮਾਤਾ,
0: ਇਸ ਪ੍ਰਕਾਰ ਮਸਤ ਮਸਤਾਨੇ ਹੋਏ ਨੇ ਹਉਮੈ ਵਾਲੀ ਬੁੱਧੀ ਦੇ ਵਿੱਚ, ਨਾਮ ਦਾ ਸਿਮਰਨ ਨਹੀਂ ਕਰਦੇ।
1: ਜੂਆ ਜੁਹਾਰਾ,
0: ਚਲੇ ਜੁਆਰੀ ਦੋਏ ਹੱਥ ਝਾਰ, ਜਿਵੇਂ ਜਿਹੜੇ ਜੁਆਰੀ ਪੁਰਖ ਹੁੰਦੇ ਨੇ ਨਾ, ਫਿਰ ਜਾ

0: ਤੇ ਜਿਸ ਪ੍ਰਕਾਰ ਜਵਾਰੀ ਜੂਏ ਵਿੱਚ ਸਾਰਾ ਧਨ ਹਾਰਦੇ ਨੇ, ਬਹੁਤਾ ਅਮੋਲਕ ਧਨ ਸਵਾਸਾਂ ਦਾ ਵਿਕਾਰੀ ਪੁਰਸ਼ ਪਾਮਰ ਪੁਰਸ਼ ਸੰਸਾਰ ਰੂਪੀ ਜੂਏ ਖਾਨੇ ਵਿੱਚ ਹਾਰੀ ਜਾਂਦੇ ਹਨ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਫਰਮਾਉਂਦੇ ਹਨ ਜੀਓ
1: ਅਮੋਲਾ ਪ੍ਰੀਤ ਨਾ ਤਿਸ ਸਿਉ।
0: ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦਾ ਅਤਿਅੰਤ ਪਿਆਰਾ ਨਾਮ, ਮਿੱਠਾ ਲੱਗਣੇ ਵਾਲਾ ਨਾਮ, ਰਸਦਾਇਕ ਨਾਮ, ਬੜਾ ਅਮੁੱਲਕ ਹੈ। ਪਰ ਤਿੰਨਾਂ ਪਾਮਰ ਜੀਵਾਂ ਦੀ ਵਾਹਿਗੁਰੂ ਜੀ ਦੇ ਨਾਮ ਵਿੱਚ ਸਿਮਰਨ ਭਜਨ ਵਿੱਚ ਕੋਈ ਪ੍ਰੀਤੀ, ਕੋਈ ਪਿਆਰ, ਕੋਈ ਰੁਚੀ ਨਹੀਂ ਹੈ। ਮਨ ਟਿਕਦਾ ਹੀ ਨਹੀਂ। ਜੂਏ ਵਿੱਚ ਚਿੱਤ ਟਿਕ ਜਾਵੇਗਾ, ਪਿਆਲੀ ਵਿੱਚ ਚਿੱਤ ਟਿਕ ਜਾਂਦਾ ਉਹਨਾਂ ਮਨਮੁਖਾਂ ਦਾ। ਕੁਰੈਤੀਆਂ ਦੀ, ਬੱਜਰ ਕੁਰੈਤੀਆਂ ਦੀ, ਪਾਮਰਾ ਪਾਪੀਆਂ ਦੀ ਸੰਗਤ ਵਿੱਚ ਵੀ ਮਨ ਟਿਕ ਜਾਂਦਾ, ਪਰ ਵਾਹਿਗੁਰੂ ਜੀ ਦੇ ਨਾਮ ਵਿੱਚ ਪ੍ਰੀਤ ਨਹੀਂ ਲੱਗਦੀ ਹੈ। ਪਰ ਪਰਾਇਆਂ ਪੁਰਖਾਂ ਦੀ ਆਪਣੀ ਉਸਤਤ ਤੇ ਦੂਜਿਆਂ ਦੀ ਨਿੰਦਿਆ, ਪਰਾਇਆਂ ਦੀ ਨਿੰਦਿਆ ਕਰਨੇ ਵਿੱਚ ਤਿੰਨਾਂ ਦਾ ਬਹੁਤਾ ਹੀ ਹਿੱਤ ਲੱਗਾ ਹੋਇਆ ਹੈ। ਮਹਾਰਾਜ, ਤਿੰਨਾਂ ਦੀ ਹਾਲਤ ਨੂੰ ਆਪ ਜੀ ਕਿਵੇਂ ਵਿਚਾਰਦੇ ਹੋ? ਤੇ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਜਿਸ ਪ੍ਰਕਾਰ ਸੁੱਕੇ ਕੱਖਾਂ ਦਾ, ਸੁੱਕੇ ਸਰਕੜੇ ਦਾ, ਸੁੱਕੀ ਕਾਈ ਦਾ, ਸੁੱਕੀ ਪਰਾਲੀ ਦਾ, ਸੁੱਕੇ ਕੱਖਾਂ ਨੂੰ ਲੈ ਕੇ ਕੋਈ ਤਿਸ ਦਾ ਛੱਪਰ ਬੰਨ ਲਵੇ ਤੇ ਛੱਪਰ ਬਣ ਕੇ ਸਵਾਰ ਕੇ ਸੋਹਣਾ ਬਣਾ
1: ਲਵੇ।
0: ਜਿਹੜਾ ਕੱਖਾਂ ਦਾ ਛੱਪਰ ਬੰਨਿਆ ਹੋਵੇ ਨਾ, ਉਸ ਦੇ ਦੁਆਰੇ ਤੇ ਉਸ ਦੇ ਦਰਵਾਜ਼ੇ ਤੇ ਅੱਗ ਬਾਲ ਦੇਵੇ, ਫਿਰ ਆਪਣੇ ਆਪ ਨੂੰ ਸਮਝਦਾਰ ਜਾਣੇ। ਜਿਸ ਨੇ ਕੱਖਾਂ ਦੇ ਛੱਪਰ ਦੇ ਦਰਵਾਜ਼ੇ ਤੇ ਅੱਗ ਬਾਲ ਲਈ, ਛੱਪਰ ਸਾਰਾ ਸੜ ਕੇ ਸਵਾਹ ਹੋ ਜਾਣਾ, ਇਸ ਦੇ ਵਿੱਚ ਉਸ ਦੀ ਕੋਈ ਚਤਰਾਈ, ਕੋਈ ਸਿਆਣਪ ਨਹੀਂ, ਮੂਰਖਤਾਈ ਹੈ। ਇਸੇ ਪ੍ਰਕਾਰ ਇਹ ਜਿਹੜਾ ਸਰੀਰ ਹੈ ਭਾਈ, ਇਹ ਕੱਖਾਂ ਦੀ ਪਰਮੇਸ਼ਰ ਜੀ ਨੇ ਛੱਪਰੀ ਬੰਨੀ ਹੋਈ ਹੈ। ਇਸ ਪ੍ਰਕਾਰ ਪੰਜ ਤੱਤਾਂ ਦੀ ਇਹ ਛੱਪਰੀ ਬੰਨੀ ਹੋਈ ਹੈ, ਮਾਨੋ ਇਹ ਤ੍ਰਿਣਾ ਦਾ ਛੱਪਰ ਬੰਨਿਆ ਹੋਇਆ ਮਨੁੱਖਾ ਸਰੀਰ। ਤੇ ਜਿਹੜਾ ਇਹ ਜੀਵ ਹੈ ਨਾ, ਕਾਮ ਕ੍ਰੋਧ ਦੀ ਅੱਗ ਇਸ ਦੇ ਮੁੱਖ ਅੱਗੇ ਬਾਲ ਰਿਹਾ ਹੈ, ਅਰਥਾਤ ਹਰ ਵੇਲੇ ਕਾਮ ਕ੍ਰੋਧ ਨੂੰ, ਵਿਕਾਰਾਂ ਨੂੰ ਧਾਰਨ ਕਰਕੇ ਰੱਖ ਰਿਹਾ। ਜਿਵੇਂ ਅੱਗ ਦੇ ਨਾਲ ਛੱਪਰ ਸੜ ਕੇ ਸਵਾਹ ਹੋ ਜਾਂਦਾ ਹੈ, ਕਾਮ ਕ੍ਰੋਧ ਦੀ ਅੱਗ ਦੇ ਨਾਲ, ਰਾਗ ਦਵੈਸ਼ ਦੀ ਅੱਗ ਦੇ ਨਾਲ, ਨਿੰਦਿਆ ਰੂਪੀ ਅੱਗ ਦੇ ਨਾਲ ਸਰੀਰ ਰੂਪੀ ਛੱਪਰੇ ਦੇ ਸਾਰੇ ਗੁਣ ਸੜ ਕੇ ਸਵਾਹ ਹੋ ਜਾਂਦੇ ਨੇ। ਸੋ ਇਸ ਪ੍ਰਕਾਰ ਕਾਮ ਅਤੇ ਜਿਹੜੇ ਕ੍ਰੋਧ ਨੇ, ਕਾਮ ਕ੍ਰੋਧ ਕਾਇਆ ਕਾਉ ਗੱਲ ਹੈ, ਸਰੀਰ ਨੂੰ ਗਾਲ ਦਿੰਦੇ ਨੇ, ਸਾੜ ਦਿੰਦੇ ਨੇ, ਮਾਰ ਦਿੰਦੇ ਨੇ। ਕ੍ਰੋਧ ਐਸਾ ਹੈ ਜਿਹੜਾ ਕਹਿਣਾ ਕਰਦਾ ਹੈ, ਅੰਧ ਕਰੋ ਦ੍ਰਿਗਵੰਤਨ ਕਹੋ, ਸੁਰਗਵੰਤਨ ਸਰੁਤਵੰਤਨ ਕਹੋ, ਬਦਰੋ ਕਰ ਡਾਰੋ, ਮੈਂ ਅੱਖਾਂ ਵਾਲਿਆਂ ਨੂੰ ਅੰਨਾ ਕਰ ਦਿੰਦਾ ਤੇ ਕੰਨਾਂ ਵਾਲਿਆਂ ਨੂੰ ਬੋਲਾ ਕਰ ਦਿੰਦਾ। ਜਦੋਂ ਜੀਵ ਕ੍ਰੋਧ ਕਰਦਾ ਨਾ, ਅੱਖਾਂ ਤੋਂ ਅੰਨਾ ਹੋ ਜਾਂਦਾ, ਆਪਣਾ ਪਰਾਇਆ ਨਹੀਂ ਵੇਖਦਾ ਤੇ ਕੰਨਾਂ ਤੋਂ ਬੋਲਾ ਹੋ ਜਾਂਦਾ, ਕਿਸੇ ਦੀ ਸ਼ੁਭ ਸਿੱਖਿਆ ਵੀ ਨਹੀਂ ਸੁਣਦਾ। ਇਸ ਪ੍ਰਕਾਰ ਜਿਹੜੇ ਜੀਵ ਨੇ, ਸੋ ਆਪਣੇ ਸ਼ੁਭ ਗੁਣਾਂ ਨੂੰ ਕਾਮ ਕ੍ਰੋਧ ਰਾਗ ਦਵੈਖ ਦੀ ਅਗਨੀ ਵਿੱਚ ਸਾੜ ਰਹੇ ਹਨ। ਇਸ ਪ੍ਰਕਾਰ ਸਰੀਰ ਦੇ ਦੁਆਰੇ ਤੇ ਨਿੰਦਿਆ ਰੂਪੀ, ਰਾਗ ਦਵੈਖ ਰੂਪੀ, ਕਾਮ ਕ੍ਰੋਧ ਰੂਪੀ, ਵਿਸ਼ੇ ਵਿਕਾਰਾਂ ਰੂਪੀ ਤੇ ਤ੍ਰਿਸ਼ਨਾ ਰੂਪੀ ਅੱਗ, ਈਰਖਾ ਰੂਪੀ ਅੱਗ ਨੂੰ ਬਾਲ ਰਹੇ ਵੱਡੇ ਮੂਰਖ ਹਨ। ਆਪਣੇ ਮੁੰਡਾ ਹੈ ਸਿਰ ਦੇ ਉੱਪਰ, ਜਿਵੇਂ ਕੋਈ ਕਲਰ ਦੀ ਪਾਂਡੀ ਚੁੱਕੀ ਫਿਰੇ, ਜੇ ਤੇ ਉਪਜਾਊ ਮਿੱਟੀ ਹੋਵੇ ਤਾਂ ਵੀ ਕਿਸੇ ਕੰਮ ਆ ਜਾਵੇ, ਕਲਰ ਤੇ ਕਿਸੇ ਕੰਮ ਨਹੀਂ ਆਉਣਾ ਨਾ। ਕਲਰ ਦੀ ਪੰਡ ਆਪਣੇ ਸਿਰ ਤੇ ਚੁੱਕੀ ਫਿਰੇ, ਜਿਵੇਂ
1: ਅੰਮ੍ਰਿਤ ਮਨ ਤੇ ਡਾਰਾ
0: ਤੇ ਅੰਮ੍ਰਿਤ ਨੂੰ ਵਿਸਾਰ ਦੇਵੇ, ਅੰਮ੍ਰਿਤ ਦੀ ਕਦੇ ਸੰਗਤ ਹੀ ਨਾ ਕਰੇ, ਐਸੀ ਮਨਮੁਖਾਂ ਦੀ ਹਾਲਤ ਹੋ ਰਹੀ ਹੈ। ਕਾਲਰ ਪੋਟ ਉਠਾਵੈ ਮੁੰਡ ਹੈ, ਅੰਤਸ਼ਕਰਨ ਰੂਪੀ ਸਿਰ ਦੇ ਉੱਪਰ ਕਲਰ ਜੋ ਵਿਸ਼ੇ ਵਿਕਾਰ ਨੇ, ਤਿੰਨਾਂ ਦੀ ਪੰਡ ਵੱਡੀ ਭਾਰੀ ਚੁੱਕਿਆ ਫਿਰਦਾ ਹੈ। ਜੋ ਕੱਲਰ ਦੀ ਨਿਆਈ ਕਿਸੇ ਕੰਮ ਨਾ ਆਉਣ ਵਾਲੀ ਪਰਾਈ ਨਿੰਦਿਆ ਹੈ, ਬਲਕਿ ਡੋਬ ਦੇਣ ਵਾਲੀ ਹੈ, ਤੇ ਇਸ ਦੀ ਪੰਡ ਚੁੱਕੀ ਫਿਰਦਾ, ਅੰਮ੍ਰਿਤ ਮਨ ਤੇ ਡਰ ਹੈ ਤੇ ਅੰਮ੍ਰਿਤ ਨਾਮ ਨੂੰ ਮਨ ਤੋਂ ਵਿਸਾਰ ਦਿੱਤਾ ਹੋਇਆ, ਛੱਡ ਦਿੱਤਾ ਹੋਇਆ ਹੈ।
1: ਵਸਤਰ ਕਾਜਰ ਮਹਿ ਪਰਿਆ,
0: ਮਹਾਰਾਜ ਤਿੰਨਾਂ ਦੀ ਹਾਲਤ ਉਦਾਹਰਣ ਦੇ ਕਰਕੇ ਹੋਰ ਸਮਝਾਓ। ਸਤਿਗੁਰੂ ਜੀ ਬਚਨ ਕਰਦੇ ਨੇ, ਜਿਵੇਂ ਕੋਈ ਚਿੱਟੇ ਵਸਤਰ ਓਢ ਕੇ ਪਹਿਨ ਕੇ ਤੇ ਕੱਜਲ ਦੀ ਕੋਠੜੀ ਦੇ ਵਿੱਚ ਵੜ ਜਾਵੇ, ਕਾਲਖ ਦੀ ਸੁਰਮੇ ਦੀ ਕੋਠੜੀ ਵਿੱਚ ਵੜ ਜਾਵੇ, ਫਿਰ ਬਾਹਰ ਬਾਹਰ ਮੁੜ ਮੁੜ ਕੇ ਆਪਣੇ ਬਸਤਰਾਂ ਨੂੰ ਝਾੜੇ ਕੇ ਮੇਰੇ ਬਸਤਰ ਚਿੱਟੇ ਨੇ, ਦਾਗ ਨਾ ਲੱਗ ਜਾਵੇ। ਕਬੀਰ, ਜਗ ਕਾਜਰ ਕੀ ਕੋਠੜੀ, ਅੰਧ ਪਰੈ ਤਿਸ ਮਾਹਿ। ਇਹ ਜਿਹੜਾ ਸੰਸਾਰ, ਇਹ ਕੱਜਲ ਦੀ ਕੋਠੜੀ ਹੈ, ਸੁਰਮੇ ਦੀ ਕੋਠੜੀ ਹੈ, ਕਾਲਖ ਦੀ ਕੋਠੜੀ ਹੈ, ਤੇ ਜਿਹੜੇ ਮਨਮੁਖ ਜੀਵ ਨੇ ਇਸ ਦੇ ਮੋਹ ਦੇ ਵਿੱਚ ਫਸ ਰਹੇ ਨੇ। ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਇਹ ਸੰਸਾਰ, ਇਹ ਵਿਸ਼ੇ ਵਿਕਾਰ ਕੱਜਲ

0: ਕੋਠੜੀ ਹੈ, ਜੀਵ ਇਸ ਦੇ ਵਿੱਚ ਵੜਦੇ ਨੇ, ਬਹੁਰੇ ਬਹੁਰ ਫਿਰ ਝਾਰੈ, ਫਿਰ ਅਹੰਕਾਰ ਕਰਦੇ ਨੇ ਸਾਧਨ ਕਰਨੇ ਦਾ, ਸਾਧਨ ਕਰਨੇ, ਜਪ ਕਰਨਾ, ਤਪ ਕਰਨਾ, ਤੀਰਥ ਇਸ਼ਨਾਨ ਕਰਨਾ, ਇਹ ਚਿੱਟੇ ਬਸਤਰ ਪਹਿਨਣ ਨੇ ਤੇ ਮੋਹ ਕਰੀ ਜਾਣਾ ਜਗਤ ਦਾ, ਇਹ ਕੋਠੜੀ ਵਿੱਚ ਪੈ ਜਾਣਾ, ਫਿਰ ਬਸਤਰਾਂ ਨੂੰ ਝਾੜਨਾ ਕਿ ਹੰਕਾਰ ਕਰਨਾ ਜੀ ਮੈਂ ਜਪ ਕੀਤਾ ਮੰਤਰਾਂ ਦਾ, ਮੈਂ ਤਪ ਕੀਤਾ ਹੈ ਸਰੀਰ ਨੂੰ ਖੇਦ ਦੇ ਕੇ, ਮੈਂ ਜਲ ਧਾਰੇ ਕੀਤੇ, ਤੀਰਥ ਇਸ਼ਨਾਨ ਕੀਤੇ ਨੇ, ਇਹ ਬਾਹਰੋਂ ਹੰਕਾਰ ਕਰਨਾ। ਸਤਿਗੁਰੂ ਜੀ ਬਚਨ ਕਰਦੇ ਨੇ ਇਸ ਪ੍ਰਕਾਰ ਫਿਰ ਜਪ ਤਪ ਤੀਰਥ ਵਰਤ ਦਾ ਹੰਕਾਰ ਕਰਦੇ ਨੇ। ਜਿਵੇਂ ਕੋਈ ਕੱਜਲ ਦੀ ਕੋਠੜੀ 'ਚ ਜਿੰਨਾ ਬਸਤਰਾਂ ਨੂੰ ਝਾੜੇ ਉਨੀ ਕਾਲਖ ਉੱਡ ਉੱਡ ਪੈਂਦੀ, ਕਾਲਖ ਵੱਧਦੀ ਜਾਂਦੀ, ਬਸਤਰ ਕਾਲੇ ਹੋਏ ਜਾਂਦੇ ਹੈ। ਤੇ ਜਪ ਤਪ ਕਰਕੇ ਕੋਈ ਹੰਕਾਰ ਕਰੀ ਜਾਵੇ, ਤਿੰਨਾ ਹੰਕਾਰੀ ਹੋਣੇ ਕਰਕੇ ਹੋਰ ਗਲਤ ਹੋਈ ਜਾਂਦਾ, ਗਲਤਾਨ ਹੋਈ ਜਾਂਦਾ ਹੈ, ਤਰਨੇ ਦਾ ਰਸਤਾ ਨਹੀਂ ਲੱਭਦਾ, ਮੋਹ ਰੂਪੀ ਰੂਪੀ ਦਲ ਦਲ ਚੱਕਣ ਵਿੱਚ ਫਿਰ ਖੁਬਦਾ ਹੀ ਜਾਂਦਾ ਹੈ। ਮਹਾਰਾਜ ਸੰਸਾਰ ਦੀ ਹੋਰ ਹਾਲਤ ਕਿਰਪਾ ਕਰਕੇ ਕਥਨ ਕਰਕੇ ਦੱਸੋ, ਕੈਸਾ ਸੰਸਾਰ ਹੋ ਰਿਹਾ, ਮੋਹ ਦੇ ਵਿੱਚ ਗਲਤਾਨ ਹੈ ਜੋ। ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਸੰਸਾਰ ਐਸਾ ਹੋ ਰਿਹਾ ਜਿਵੇਂ ਕਾਟਾ ਪੇੜ ਡਾਲ ਪਰ ਠਾਡੋ, ਕੋਈ ਦਰਖਤ ਦੇ ਟਾਹਣੇ ਦੇ ਉੱਪਰ ਖੜਾ ਹੋਵੇ ਤੇ ਜਿਸ ਟਾਹਣੇ ਦੇ ਉੱਪਰ ਖੜਾ ਉਸੇ ਨੂੰ ਵੱਢ ਰਿਹਾ ਹੋਵੇ, ਨਾਲੇ ਦਰਖਤ ਦੇ ਫਲ ਖਾ ਖਾ ਕੇ ਖੁਸ਼ ਹੋਈ ਜਾਵੇ, ਪ੍ਰਸੰਨ ਹੋਈ ਜਾਵੇ, ਮੁਸਕਾਈ ਜਾਵੇ, ਪ੍ਰਸੰਨ ਹੋਵੇ ਕਿ ਮੈਂ ਫਲ ਖਾ ਰਿਹਾ, ਪਰ ਜਿਸ ਟਾਹਣੇ ਤੇ ਖਲੋਤਾ ਜਿਸ ਦੇ ਫਲ ਤੋੜ ਕੇ ਖਾ ਰਿਹਾ ਉਸੇ ਨੂੰ ਵੱਢੀ ਜਾਂਦਾ ਹੋਵੇ। ਇਹ ਕਾਲੀਦਾਸ ਵੱਲ ਸਤਿਗੁਰੂ ਜੀ ਨੇ ਇਸ਼ਾਰਾ ਕੀਤਾ ਹੈ। ਕਾਲੀਦਾਸ ਦੀ ਪਹਿਲੀ ਅਵਸਥਾ ਐਸੀ ਸੀ, ਅਤਿਅੰਤ ਮੂਰਖ ਸੀ, ਦਰਖਤ ਦੇ ਉੱਪਰ ਖਲੋਤਾ ਹੈ ਨਾਲੇ ਉਸਦੇ ਫਲ ਖਾਈ ਜਾਂਦਾ ਹੈ, ਜਿਸ ਟਾਹਣੇ ਦੇ ਉੱਪਰ ਖਲੋਤਾ ਉਸੇ ਨੂੰ ਵੱਢੀ ਜਾਂਦਾ। ਸਾਧ ਸੰਗਤ ਜੀ ਇੱਕ ਵੱਡਾ ਭਾਰੀ ਵਿਦਵਾਨ ਪੰਡਿਤ ਸੀ, ਉਸਦੀ ਜਿਹੜੀ ਬੇਟੀ ਸੀ ਉਹ ਵਰ ਦੇ ਯੋਗ ਸੀ, ਚੰਗੇ ਚੰਗੇ ਪੰਡਿਤਾਂ ਦਾ ਵਿਦਵਾਨਾਂ ਦਾ ਰਿਸ਼ਤਾ ਆਇਆ, ਪਰ ਉਸ ਬ੍ਰਾਹਮਣ ਪੰਡਿਤ ਦੀ ਬੇਟੀ ਨੇ ਕਿਸੇ ਨੂੰ ਪਸੰਦ ਹੀ ਨਾ ਕੀਤਾ, ਕਿਸੇ ਦਾ ਨਾਤਾ ਪ੍ਰਵਾਨ ਨਾ ਕੀਤਾ। ਇਸ ਵਿਦਿਆ ਦੇਵੀ ਲੜਕੀ ਦਾ ਜਿਹੜਾ ਬਾਪ ਬ੍ਰਾਹਮਣ ਸੀ ਨਾ, ਤੇ ਇਸ ਵਾਸਤੇ ਵਰ ਲੱਭਣ ਵਾਸਤੇ, ਰਿਸ਼ਤਾ ਲੱਭਣ ਵਾਸਤੇ ਜਾ ਰਿਹਾ ਸੀ। ਜਦੋਂ ਕਾਲੀਦਾਸ ਨੂੰ ਦੇਖਿਆ ਜਿਸ ਟਾਹਣੇ ਦੇ ਉੱਪਰ ਖਲੋਤਾ ਉਸੇ ਨੂੰ ਵੱਢੀ ਜਾ ਰਿਹਾ, ਨਾਲੇ ਫਲ ਖਾਈ ਜਾਂਦਾ, ਹੱਸੀ ਜਾਂਦਾ, ਕਹਿਣ ਲੱਗੇ ਉਹ ਕਮਲਿਆ ਜਿਸ ਟਾਹਣੇ ਤੇ ਖਲੋਤਾ ਉਸਨੂੰ ਵੱਢੀ ਜਾਂਦਾ, ਡਿੱਗ ਪਵੇਗਾ, ਸੱਟਾਂ ਲੱਗਣਗੀਆਂ ਤੇਰੇ। ਕਾਲੀਦਾਸ ਕਹਿਣ ਲੱਗਾ ਇੱਦਾਂ ਕਿਵੇਂ ਡਿੱਗ ਪਵਾਂਗਾ, ਚੰਗਾ ਭਲਾ ਪੈਰਾ ਭਾਰ ਤੇ ਖਲੋਤਾ ਐਵੇਂ ਡਿੱਗ ਪਵਾਂਗਾ, ਤੂੰ ਆਪਣੀਆਂ ਕਮਲੀਆਂ ਮਾਰਦਾ ਜਾ ਚੱਲਿਆ ਜਾ। ਪੰਡਿਤ ਅੱਗੇ ਚੱਲਿਆ ਗਿਆ, ਕੁਛ ਸਮੇਂ ਬਾਅਦ ਟਾਣਾ ਵੱਢਿਆ ਗਿਆ ਤੇ ਕਾਲੀਦਾਸ ਡਿੱਗ ਪਿਆ। ਜਦੋਂ ਡਿੱਗਿਆ ਨਾ ਤੇ ਕ੍ਰੋਧ ਕਰਕੇ ਬ੍ਰਾਹਮਣ ਦੇ ਮਗਰ ਭੱਜਿਆ, ਕਹਿਣ ਲੱਗਾ ਚੰਗੀ ਮੈਨੂੰ ਨਜ਼ਰ ਲਾਈ ਓ, ਚੰਗਾ ਇਸ ਪ੍ਰਕਾਰ ਦਾ ਅਪਸ਼ਗਨ ਕਰ ਆਇਆ, ਖੋਟਾ ਬੋਲ ਬੋਲਿਆ, ਤੇਰੇ ਬੋਲਣ ਕਰਕੇ ਮੈਂ ਡਿੱਗ ਪਿਆ ਹਾਂ। ਤੇ ਇਸਨੇ ਵਿਚਾਰਿਆ ਤੇ ਇਸਦੇ ਗਾਲੀ ਪੈ ਗਿਆ, ਖਹਿੜਾ ਹੀ ਨਾ ਛੱਡੇ। ਤੇ ਇਸਨੇ ਵਿਚਾਰਿਆ ਕਿ ਬੇਟੀ ਨੇ ਵਿਦਵਾਨ ਦਾ ਨਾਤਾ ਤੇ ਕਿਸੇ ਦਾ ਪ੍ਰਵਾਨ ਨਹੀਂ ਕੀਤਾ, ਆ ਮੂਰਖ ਦੇ ਨਾਲ ਗੱਲ ਕਰਕੇ ਦੇਖ ਲਈਏ। ਕਹਿਣ ਲੱਗਾ ਮੇਰਾ ਖਹਿੜਾ ਛੱਡ, ਮੈਂ ਤੈਨੂੰ ਆਪਣੀ ਬੇਟੀ ਦਾ ਨਾਤਾ ਦਿੰਦਾ ਹਾਂ। ਵਿਦਿਆ ਦੇਵੀ ਦਾ ਆਪਣੀ ਬੇਟੀ ਦਾ ਉਸ ਪੰਡਿਤ ਨੇ ਕਾਲੀਦਾਸ ਦੇ ਨਾਲ ਵਿਆਹ ਕਰ ਦਿੱਤਾ। ਜਦੋਂ ਹੁਣ ਮੂਰਖ ਪੱਲੇ ਪੈ ਗਿਆ, ਵਿਦਿਆ ਦੇਵੀ ਬੜੀ ਉਦਾਸ ਹੋਈ, ਇਹ ਤੇ ਬੜਾ ਜ਼ਿੰਦਗੀ ਭਰ ਵਾਸਤੇ ਹੀ ਸੋ ਕਲੇਸ਼ ਪੱਲੇ ਪੈ ਗਿਆ, ਮੂਰਖ ਨਾਲ ਵਿਆਹ ਹੋ ਗਿਆ, ਹੁਣ ਕੀ ਕੀਤਾ ਜਾਵੇ। ਕਾਲੀਦਾਸ ਨੂੰ ਕਹਿਣ ਲੱਗੀ ਜੀ ਆ ਰਾਜੇ ਭੋਗ ਜੀ ਦੀ ਸਭਾ ਨੇੜੇ ਹੀ ਹੈ, ਸਭਾ ਵਿੱਚ ਜਾਇਆ ਕਰ, ਚੰਗੇ ਚੰਗੇ ਵਿਦਵਾਨ ਆਉਂਦੇ ਨੇ, ਚੰਗੀਆਂ ਗੱਲਾਂ ਸੁਣਿਆ ਕਰ, ਤੈਨੂੰ ਵੀ ਕਿਧਰੇ ਕੋਈ ਅਕਲ ਆ ਜਾਵੇ। ਘਰ ਵਾਲੀ ਵਿਦਿਆ ਦੇਵੀ ਦੀ ਗੱਲ ਸੁਣ ਕੇ ਨਾ ਕਾਲੀਦਾਸ ਰਾਜੇ ਦੀ ਸਭਾ ਵਿੱਚ ਆਉਣ ਲੱਗ ਗਿਆ। ਉੱਥੇ ਚੰਗੇ ਚੰਗੇ ਗਵਈਏ ਜਿਹੜੇ ਮਾਨਵ ਗੰਧਰਵ ਸਨ ਰਾਗ ਗਾਇਨ ਕਰਿਆ ਕਰਨ, ਤੇ ਕਾਲੀਦਾਸ ਨੂੰ ਸਮਝ ਤੇ ਕੋਈ ਨਾ ਆਵੇ ਪਰ ਸਿਰ ਹਿਲਾਈ ਜਾਵੇ ਜਿਵੇਂ ਬੜੀ ਮਸਤੀ ਚੜੀ ਹੈ। ਉਹਨਾਂ ਗੰਧਰਵਾਂ ਨੇ ਇੱਕ ਦਿਨ ਦੇਖਿਆ, ਦੋ ਦਿਨ ਦੇਖਿਆ, ਕਈ ਦਿਨ ਦੇਖਿਆ, ਤੇ ਮਾਨਵ ਗੰਧਰਵ ਇਹ ਰਾਗਾਂ ਦੇ ਗਵਈਏ ਰਾਜੇ ਨੂੰ ਕਹਿਣ ਲੱਗੇ ਰਾਜਨ ਆਹ ਕੌਣ ਸਭਾ ਵਿੱਚ ਉਪਰਾ ਜਿਹਾ ਬੰਦਾ ਆ ਕੇ ਬੈਠਾ ਰਹਿੰਦਾ, ਵੇਖਣ ਤੋਂ ਕੋਈ ਸਮਝਦਾਰ ਤੇ ਨਹੀਂ ਪ੍ਰਤੀਤ ਹੁੰਦਾ, ਪਰ ਸੇਵੇਂ ਸਿਰ ਇਵੇਂ ਹਿਲਾਉਂਦਾ ਜਿਵੇਂ ਰਾਗਾਂ ਦਾ ਬੜਾ ਗਿਆਨ ਹੋਵੇ, ਬੜਾ ਝੂਮਦਾ, ਕੌਣ ਹੈ ਉਪਰਾ ਬੰਦਾ ਤੁਹਾਡੀ ਸਭਾ ਦਾ ਤੇ ਨਹੀਂ ਲੱਗਦਾ। ਰਾਜੇ ਨੇ ਕੋਲ ਬੁਲਾ ਕੇ ਪੁੱਛਿਆ ਭਾਈ ਤੂੰ ਕੌਣ ਹੈ, ਕਹਿੰਦਾ ਜੀ ਅਸੀਂ ਵੀ ਕੋਈ ਪੁਰਖ ਹਾਂ, ਅਸੀਂ ਵੀ ਕੋਈ ਹਸਤੀ ਹਾਂ। ਰਾਜੇ ਨੇ ਫਿਰ ਪੁੱਛਿਆ ਜਦੋਂ ਗਵਈਏ ਰਾਗ ਗਾਇਨ ਕਰਦੇ ਸਿਰ ਬੜਾ ਹਿਲਾਉਣਾ, ਤੈਨੂੰ ਰਾਗਾਂ ਦੀ ਕੋਈ ਸਮਝ ਹੈ, ਜੇ ਸਮਝ ਹੈ ਤੇ ਦੱਸ ਕਿਹੜਾ ਰਾਗ ਗਾਇਨ ਕੀਤਾ ਜਾ ਰਿਹਾ ਸੀ ਜਿਸ ਤੇ ਬੜਾ ਝੂਮ ਰਿਹਾ ਸੀ। ਕਹਿਣ ਲੱਗਾ ਜੀ ਅਸੀਂ ਕੱਲ੍ਹ ਦੱਸਾਂਗੇ। ਰਾਗ ਬਾਰੇ ਪਤਾ ਤੇ ਕੁਛ ਵੀ ਨਹੀਂ ਸੀ। ਜਾ ਕੇ ਘਰ ਵਾਲੀ ਨੂੰ ਕਹਿਣ ਲੱਗਾ ਤੂੰ ਮੈਨੂੰ ਕਿਹਾ ਸੀ ਰਾਜੇ ਦੀ ਸਭਾ ਵਿੱਚ ਜਾ, ਤੇਰੇ ਕਹਿਣ ਤੇ ਚੱਲਿਆ ਤੇ ਗਿਆ, ਹੁਣ ਮੈਨੂੰ ਰਾਜਾ ਪੁੱਛਦਾ ਕੋਈ ਰਾਗ ਦਾ ਗਿਆਨ ਹੈ, ਮੈਨੂੰ ਤੇ ਪਤਾ ਕੁਛ ਨਹੀਂ, ਦੱਸ ਮੈਂ ਰਾਜੇ ਨੂੰ ਕੀ ਰਾਗ ਬਾਰੇ ਦੱਸਾਂ। ਤੇ ਇਸ ਵੇਲੇ ਵਿਦਿਆ ਦੇਵੀ ਵਿਦਵਾਨ ਸੀ, ਕਹਿਣ ਲੱਗੀ ਇਹ ਜਿਹੜਾ ਵੇਲਾ ਹੈ ਇਹ ਧਨਾਸਰੀ ਰਾਗ ਦਾ ਹੋਇਆ ਕਰਦਾ ਹੈ। ਤੂੰ ਕਹਿ ਦੇ ਵੀ ਧਨਾਸਰੀ ਰਾਗ ਗਾਇਨ ਕੀਤਾ ਜਾ ਰਿਹਾ। ਕਹਿੰਦਾ ਜੀ ਮੈਨੂੰ ਤੇ ਧਨਾਸਰੀ ਚੇਤਾ ਹੀ ਨਹੀਂ ਰਹਿਣਾ, ਨਾ ਕਦੇ ਸੁਣਿਆ ਨਾ ਕਦੇ ਧਨਾਸਰੀ ਬੋਲਿਆ, ਜੇ ਮੈਨੂੰ ਧਨਾਸਰੀ ਰਾਗ ਭੁੱਲ ਗਿਆ ਫਿਰ ਕੀ ਕਰਾਂ। ਟੁੱਟੀ ਹੋਈ ਹਾਂਡੀ ਦੇ ਵਿੱਚ ਧਾਨਾਂ ਦੇ ਬੂਟੇ ਲਾਏ ਹੋਏ ਸਨ ਘਰ ਵਿੱਚ। ਵਿਦਿਆ ਦੇਵੀ ਕਹਿਣ ਲੱਗੀ ਮੈਂ ਛੱਤ ਤੇ ਖੜੀ ਹੋਵਾਂਗੀ, ਜਿੱਥੇ ਰਾਜੇ ਦੀ ਸਭਾ ਲੱਗਦੀ ਹੈ ਨਾ ਉੱਥੋਂ ਮੇਰੇ ਵੱਲ ਘਰ ਦੀ ਛੱਤ ਵੱਲ ਨੂੰ ਦੇਖੇਗਾ, ਮੈਂ ਤੈਨੂੰ ਸਾਹਮਣੇ ਦਿਸ ਜਾਵਾਂਗੀ, ਮੈਂ ਇਹ ਧਾਨਾਂ ਦੇ ਬੂਟੇ ਤੈਨੂੰ ਦਿਖਾ ਦੇਵਾਂਗੀ, ਧਾਨ ਤੋਂ ਧਨਾਸਰੀ ਯਾਦ ਕਰ ਲੈ, ਜਦੋਂ ਧਾਨ ਦਿਖਾ ਦੇਵਾਂ ਕਹਿ ਦੇਵੀ ਧਨਾਸਰੀ ਰਾਗ ਹੈ। ਕਹਿਣ ਲੱਗਾ ਜੀ ਠੀਕ ਹੈ। ਅਗਲੇ ਦਿਨ ਸਭਾ ਵਿੱਚ ਚਲਿਆ ਗਿਆ, ਸਭਾ ਵਿੱਚ ਗਿਆ, ਜਦੋਂ ਰਾਗ ਦੀ ਸਮਾਪਤੀ ਹੋਈ ਰਾਜੇ ਨੇ ਪੁੱਛਿਆ ਦੱਸੋ ਪੁਰਖ ਜੀ, ਕੱਲ੍ਹ ਕਹਿੰਦੇ ਸੀ ਮੈਂ ਵੀ ਕੋਈ ਪੁਰਖ ਹਾਂ, ਅਸੀਂ ਵੀ ਕੋਈ ਹਸਤੀ ਹਾਂ, ਦੱਸੋ ਫਿਰ ਕਿਹੜਾ ਰਾਗ ਗਾਇਨ ਕੀਤਾ ਗਿਆ। ਸਭਾ ਵਿੱਚ ਬੈਠੇ ਨੇ ਆਪਣੇ ਘਰ ਵੱਲ ਨੂੰ ਦੇਖਿਆ, ਚੁਬਾਰੇ ਵਿੱਚ ਖੜੀ ਘਰ ਵਾਲੀ ਦਿਸੀ, ਉਸਨੇ ਟੁੱਟੀ ਹੋਈ ਹਾਂਡੀ ਵਿੱਚ ਜਿਹੜੇ ਧਾਨਾਂ ਦੇ ਬੂਟੇ ਲਾਏ ਸਨ ਫੜ ਕੇ ਇਸ ਨੂੰ ਦਿਖਾਏ। ਹੁਣ ਧਾਨ ਵੇਖ ਕੇ ਧਨਾਸਰੀ ਤੇ ਯਾਦ ਨਾ ਆਇਆ, ਪਰ ਇਹ ਦੇਖ ਲਿਆ ਕਿ ਧਾਨਾਂ ਦੇ ਬੂਟੇ ਟੁੱਟੀ ਹੋਈ ਹਾਂਡੀ 'ਚ ਲਾਏ ਨੇ। ਹਾਂਡੀ ਵੇਖ ਕੇ ਕਹਿਣ ਲੱਗਾ ਜੀ ਇਹ ਹਾਂਡੀ ਰਾਗ ਹੈ। ਜਦੋਂ ਹਾਂਡੀ ਰਾਗ ਕਿਹਾ ਰਾਜੇ ਦੀ ਸਭਾ ਵਿੱਚ ਨਰਾਦਰੀ ਹੋਈ ਕਿ ਹਾਂਡੀ 'ਤੇ ਰਾਗ ਹੀ ਕੋਈ ਨਹੀਂ ਹੁੰਦਾ। ਘਰ ਗਿਆ, ਘਰ ਵਾਲੀ ਨਾਲ ਝਗੜ ਪਿਆ, ਕਹਿਣ ਲੱਗਾ ਚੰਗਾ ਮੈਨੂੰ ਰਾਗ ਦੱਸਿਆ ਹੀ, ਮੇਰੀ ਤਾਂ ਰਾਜੇ ਦੀ ਸਭਾ ਵਿੱਚ ਬੇਅਦਬੀ ਹੋ ਗਈ, ਨਰਾਦਰੀ ਹੋ ਗਈ, ਪੁੱਛਿਆ ਕਿਹੜਾ ਰਾਗ ਦੱਸਿਆ ਸੀ, ਕਹਿਣ ਲੱਗਾ ਮੈਂ ਤੇ ਹਾਂਡੀ ਰਾਗ ਦੱਸਿਆ ਸੀ। ਘਰ ਵਾਲੀ ਨੇ ਗੁੱਸਾ ਹੋ ਕਰਕੇ ਧੱਕਾ ਮਾਰਿਆ, ਕਹਿਣ ਲੱਗੀ ਤੇਰੀ ਨਰਾਦਰੀ ਕਾਹਦੀ ਹੋਈ, ਸਭਾ 'ਚ ਤੇ ਮੇਰੀ ਨਰਾਦਰੀ ਹੋ ਗਈ, ਰਾਗ ਤੇ ਤੈਨੂੰ ਮੈਂ ਹੀ ਦੱਸਦੀ ਸਨ। ਜਦੋਂ ਧੱਕਾ ਮਾਰਿਆ ਚੁਬਾਰੇ ਤੋਂ ਡਿੱਗਾ, ਸਾਧ ਸੰਗਤ ਜੀ ਥੱਲੇ ਦੇਵੀ ਦਾ ਮੰਦਿਰ ਸੀ, ਮੂੰਹ ਆ ਕੇ ਦੇਵੀ ਦੀ ਮੂਰਤੀ 'ਤੇ ਵੱਜਾ, ਜ਼ਬਾਨ ਜਿਹੜੀ ਸੀ ਉਹ ਟੁੱਕੀ ਗਈ, ਖੂਨ ਨਿਕਲਣ ਲੱਗਾ ਜ਼ਬਾਨ ਤੋਂ। ਇੱਧਰ ਦੇਵੀ ਨੇ ਜਾਣਿਆ ਐਸਾ ਭਗਤ ਜਿਸ ਨੇ ਆਪਣੀ ਜ਼ਬਾਨ ਦਾ ਮੈਨੂੰ ਲਹੂ ਅਰਪਣ ਕੀਤਾ। ਦੇਵੀ ਪ੍ਰਗਟ ਹੋਈ, ਕਹਿਣ ਲੱਗੀ ਵਰੰਭੂ ਭਾਵ ਵਰ ਮੰਗ, ਕੀ ਮੰਗਦਾ, ਮੈਂ ਤੇਰੇ 'ਤੇ ਪ੍ਰਸੰਨ ਹਾਂ। ਅਤੇ ਕਾਲੀਦਾਸ ਨੇ ਜਾਣਿਆ ਦੇਵੀ ਪੁੱਛਦੀ ਹੈ ਤੈਨੂੰ ਕਿਸ ਨੇ ਮਾਰਿਆ। ਡਰੇ ਹੋਏ ਨੇ, ਘਬਰਾਏ ਹੋਏ ਨੇ, ਕਹਿ ਦਿੱਤਾ ਵਿਦਿਆ ਕਿ ਮੈਨੂੰ ਵਿਦਿਆ ਨੇ ਮਾਰਿਆ। ਹੁਣ ਦੇਵੀ ਨੇ ਕਿਹਾ ਸੀ ਵਰ ਮੰਗ ਅਤੇ ਇਸਨੇ ਕਹਿ ਦਿੱਤਾ ਵਿਦਿਆ, ਅਤੇ ਦੇਵੀ ਨੇ ਕਹਿ ਦਿੱਤਾ ਤਥਾ ਅਸਤੂ। ਤਥਾ ਅਸਤੂ ਕਹਿਣ ਦੇ ਨਾਲ ਸਾਰੀਆਂ ਵਿਦਿਆ ਸਫੁਰਨ ਹੋ ਆਈਆਂ, ਵੱਡਾ ਭਾਰੀ ਵਿਦਵਾਨ ਹੋ ਗਿਆ, ਅਤੇ ਸਾਧ ਸੰਗਤ ਜੀ ਬਾਅਦ ਵਿੱਚ ਵੱਡਾ ਭਾਰੀ ਇਸ ਪੰਡਿਤ ਬਣ ਕਰਕੇ ਇਸਨੇ ਸਨਮਾਨ ਪ੍ਰਾਪਤ ਕੀਤਾ ਹੈ। ਸਤਿਗੁਰੂ ਜੀ ਲੁਪਤੀ ਦੇ ਨਾਲ ਇਸ਼ਾਰਾ ਦੇ ਕਰਕੇ ਬਚਨ ਕਰਦੇ ਨੇ, ਜਿਸ ਪ੍ਰਕਾਰ ਕਾਲੀਦਾਸ ਪਹਿਲੀ ਅਵਸਥਾ ਦੇ ਵਿੱਚ ਮੂੜਪੁੜਾ ਕਰਦਾ ਸੀ ਨਾ, ਕਾਟਾ ਪੇਡ ਡਾਲ ਪਰ ਠਾਡੋ, ਦਰਖਤ ਦੇ ਜਿਸ ਟਾਹਣੇ ਦੇ ਉੱਪਰ ਖੜਾ ਸੀ ਉਸੇ ਨੂੰ ਵੱਢੀ ਜਾਂਦਾ ਸੀ, ਖਾਏ ਖਾਏ ਮੁਸਕਾਰਾ, ਉਸੇ ਦਰਖਤ ਦੇ ਟਾਹਣੇ ਦੇ ਫਲ ਖਾ ਖਾ ਕੇ ਮੁਸਕਰਾਈ ਜਾਂਦਾ ਸੀ। ਐਸੀ ਜੀਵ ਦੀ ਹਾਲਤ ਹੈ ਜੀਓ, ਫਿਰ ਪੜਦੇ
1: ਕਾਟਾ ਪੇਡ ਡਾਲ ਪਰ ਠਾਡੋ।
0: ਪਰਮੇਸ਼ਰ ਦਰਖਤ ਹੈ, ਸਭਨਾ ਦਾ ਮੁੱਢ ਰੂਪ ਹੈ, ਇਹ ਜਿਹੜਾ ਜੀਵ ਹੈ ਨਾ ਇਸ ਪ੍ਰਕਾਰ ਇਹ ਡਾਲ ਪਰ ਠਾਡੋ, ਪਰਮੇਸ਼ਰ ਦੇ ਆਸਰੇ ਨੂੰ ਪਾ ਕਰਕੇ ਮਨੁੱਖਾ ਜਨਮ ਪਾ ਕਰਕੇ ਮਨੁੱਖਾ ਜਨਮ ਰੂਪੀ ਡਾਲੀ ਦੇ ਉੱਪਰ ਖੜਾ, ਨਾਲੇ ਤੇ ਵਿਸ਼ੇ ਵਿਕਾਰਾਂ ਦੀ ਆਰੀ ਦੇ ਨਾਲ ਰਾਤ ਦਿਨ ਜਿਹੜੀ ਜ਼ਿੰਦਗੀ ਬਤੀਤ ਹੋ ਰਹੀ ਹੈ ਨਾ, ਇਹ ਉਮਰਾਂ ਰੂਪੀ ਡਾਹਣੇ ਨੂੰ ਕੱਟੀ ਜਾ ਰਿਹਾ, ਤੇ ਨਾਲੇ ਵਿਸ਼ੇ ਵਿਕਾਰਾਂ ਦੀ ਮਿਠਾਸ ਖਾ ਖਾ ਕੇ ਬੜਾ ਖੁਸ਼ ਹੋ ਰਿਹਾ, ਮੈਂ ਪ੍ਰਸੰਨ ਹੋ ਜਾਵਾਂਗਾ, ਮੈਂ ਪ੍ਰਸੰਨ ਹਾਂ, ਖੁਸ਼ ਹਾਂ, ਇਸ ਪ੍ਰਕਾਰ ਸੋਹਣੇ ਪਦਾਰਥ ਤੇ ਵਿਸ਼ੇ ਵਿਕਾਰਾਂ ਨੂੰ ਭੋਗ ਰਿਹਾ ਹਾਂ, ਇਵੇਂ ਜਾਣ ਕੇ ਖੁਸ਼ ਹੋ ਰਿਹਾ ਹੈ,
1: ਖਾਏ ਮੁਸਕਾਰਾ
0: ਤੇ ਵਿਸ਼ੇ ਵਿਕਾਰਾਂ ਨੂੰ ਖਾ ਕੇ ਅਥਵਾ ਪਦਾਰਥਾਂ ਨੂੰ ਖਾ ਖਾ ਕੇ ਸਕਾਮ ਕਰਮ ਕਰਦਾ ਹੋਇਆ ਬਹੁਤਾ ਮੁਸਕਰਾ ਪ੍ਰਸੰਨ ਹੋ ਰਿਹਾ ਹੈ।
1: ਜਾਏ ਰਸਾਤਲ ਪਰਿਓ,
0: ਤੇ ਜਿਸ ਪ੍ਰਕਾਰ ਕਾਲੀਦਾਸ ਟਾਣਾ ਜਿਸ ਵੇਲੇ ਵੱਢਿਆ ਗਿਆ ਤੇ ਥੱਲੇ ਨੀਵੇਂ ਥਾਂ ਤੇ ਆ ਡਿੱਗਾ ਸੀ, ਜਦੋਂ ਸਿਰ ਪਰਨੇ ਆ ਕੇ ਡਿੱਗਾ ਤੇ ਛਿਟੀ ਛਿਟੀ ਹੱਡੀ ਹੱਡੀ ਵਿੱਚ ਪੀੜਾਂ ਹੋਣ ਲੱਗੀਆਂ, ਤੇ ਇਸ ਵੇਲੇ ਛਿਟੀ ਛਿਟੀ ਜਿਹੜਾ ਸਰੀਰ ਸੀ ਬਹੁਤਾ ਦੁੱਖਾਂ ਦੇ ਨਾਲ ਸੱਟਾਂ ਦੇ ਨਾਲ ਭਰ ਗਿਆ, ਐਸੀ ਜੀਵ ਦੀ ਹਾਲਤ ਹੋ ਰਹੀ ਹੈ। ਇਸੇ ਪ੍ਰਕਾਰ ਮੁੱਢ ਸੂਪ ਪਰਮੇਸ਼ਰ ਜੀ ਦੇ ਨਾਲ ਉਹ ਜੀਵ ਫਿਰ ਕੱਟਿਆ ਜਾਂਦਾ ਹੈ, ਜਿਸ ਵੇਲੇ ਕੱਟਿਆ ਜਾਂਦਾ ਨਾ ਤੇ ਗਿਰਿਓ ਜਾਏ ਰਸਾਤਲ ਪਰਿਓ, ਜਾ ਕਰਕੇ ਰਸਾਤਲ ਨਰਕ ਰੂਪੀ ਟੋਏ ਦੇ ਵਿੱਚ ਡਿੱਗਦਾ ਹੈ। ਪਰਮੇਸ਼ਰ ਜੀ ਦੇ ਵੱਲੋਂ ਸਜ਼ਾ ਦਿੱਤੀ ਜਾਂਦੀ, 84 ਲੱਖ ਜੂਨੀਆਂ ਭੁਗਾਈਆਂ ਜਾਂਦੀਆਂ ਨੇ, ਮਾਤਾ ਦੇ ਗਰਭ ਜੂਨੀ ਗਰਭ ਰੂਪੀ ਟੋਏ ਦੇ ਵਿੱਚ ਜਾ ਡਿੱਗਦਾ ਹੈ ਜੀਓ।
1: ਛਿਟੀ ਸਿਰ ਭਾਰ,
0: ਜਿਸ ਪ੍ਰਕਾਰ ਘੜਾ ਹੋਵੇ ਦੁੱਧ ਦਾ ਭਰਿਆ ਉਸ ਨੂੰ ਭੰਨ ਦਿੱਤਾ ਜਾਵੇ ਤੇ ਛਿੱਟਾਂ ਹੀ ਛਿੱਟਾਂ ਖਿਲਰ ਜਾਂਦੀਆਂ ਨੇ ਨਾ, ਇਸ ਪ੍ਰਕਾਰ ਛਿੱਟੀ ਛਿੱਟੀ ਫਿਰ ਛਿੱਟ ਛਿੱਟ ਹੋਇਆ ਅਰਥਾਤ ਬਹੁਤਾ ਖਿੰਡ ਜਾਂਦਾ ਹੈ, ਭਾਵ ਬਹੁਤੇ ਦੁੱਖਾਂ ਨੂੰ ਪਾਉਂਦਾ ਹੈ। ਛਿੱਟੀ ਨਾਮ ਹੱਡੀ ਦਾ ਵੀ ਹੈ, ਫਿਰ ਹੱਡੀ ਹੱਡੀ ਦੇ ਵਿੱਚ ਭਾਵ ਪੂਰੇ ਸਰੀਰ ਦੇ ਵਿੱਚ ਪੀੜਾ ਨੂੰ ਅਨੁਭਵ ਕਰਦਾ ਹੈ, 84 ਲੱਖ ਜੂਨੀਆਂ ਨੂੰ ਭੋਗਦਾ ਬਹੁਤਾ ਦੁੱਖ ਪਾਉਂਦਾ ਹੈ। ਮਹਾਰਾਜ ਐਸੇ ਮਨਮੁਖਾਂ ਦੀ ਹੋਰ ਪਛਾਣ ਕੀ ਹੁੰਦੀ, ਕੋਈ ਹੋਰ ਵੀ ਪਛਾਣ ਦੱਸੋ। ਤੇ ਸਤਿਗੁਰੂ ਜੀ ਬਚਨ ਕਰਦੇ ਨੇ ਪਰਮੇਸ਼ਰ ਹੈ ਨਿਰਵੈਰ ਤੇ ਪਰਮੇਸ਼ਰ ਦੇ ਸੰਤ ਜਨ ਵੀ ਨਿਰਵੈਰ ਨੇ। ਐਸੇ ਜਿਹੜੇ ਪਾਮਰ ਵਿਸ਼ਾਈ ਪੁਰਖ ਹੁੰਦੇ ਨੇ ਨਾ, ਨਿਰਵੈਰ ਸੰਤਾਂ ਦੇ ਨਾਲ ਸਦਾ ਵੈਰ ਰਚਾ ਕੇ ਰੱਖਦੇ ਨੇ, ਵੈਰ ਭਾਵਨਾ ਰੱਖਦੇ ਹਨ। ਇਸ ਪ੍ਰਕਾਰ ਗਵਾਰ ਜਿਹੜੇ ਜਗਤ ਦੇ ਜੀਵ ਨੇ ਉਹ ਸੰਤ ਜਨਾਂ ਦੇ ਬਰਾਬਰ ਨਹੀਂ ਪਹੁੰਚ ਸਕਦੇ, ਪਹੁੰਚ ਨਾ ਸਕਿਆ ਪਰਮੇਸ਼ਰ ਜੀ ਤੱਕ ਨਹੀਂ ਪਹੁੰਚ ਸਕਦੇ, ਪਹੁੰਚ ਨਾ ਸਕਿਆ ਮੁਕਤੀ ਦੇ ਮਾਰਗ ਤੱਕ ਨਹੀਂ ਪਹੁੰਚ ਸਕਦੇ, ਪਹੁੰਚ ਨਾ ਸਕਿਆ ਗਿਆਨ ਅਵਸਥਾ ਨੂੰ ਨਹੀਂ ਪ੍ਰਾਪਤ ਕਰ ਸਕਦੇ ਮੂਰਖ।
1: ਨਾਨਕ ਸੰਤਨ ਕਾ ਰਾਖਾ।
0: ਸੋ ਮਹਾਰਾਜ, ਨਿੰਦਿਆ ਕਰਨੇ ਦੇ ਨਾਲ ਸੰਤ ਜਨਾਂ ਦਾ ਕੁਛ ਅਹਿਤ ਕੁਛ ਬੁਰਾ ਵੀ ਹੁੰਦਾ ਹੈ। ਹਜ਼ੂਰ ਫਰਮਾਉਂਦੇ ਨੇ ਨਹੀਂ ਭਾਈ ਉਹਨਾਂ ਦਾ ਕੋਈ ਬੁਰਾ ਨਹੀਂ ਹੁੰਦਾ। ਮਹਾਰਾਜ, ਸੰਤ ਜਨਾਂ ਦਾ ਬੁਰਾ ਕਿਉਂ ਨਹੀਂ ਹੁੰਦਾ? ਤਾਂ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਬਚਨ ਕਰਦੇ ਨੇ, ਭਾਈ ਪਾਰ ਬ੍ਰਹਮ ਪਰਮੇਸ਼ਰ ਕਹੋ ਨਾਨਕ ਸੰਤਨ ਕਾ ਰਾਖਾ। ਸੰਤ ਜਨਾਂ ਦਾ ਰਖਵਾਲਾ ਪਰਮੇਸ਼ਰ ਆਪ ਹੋ ਰਿਹਾ ਹੈ।
1: ਬ੍ਰਹਮ ਨਿਰੰਕਾਰ।
0: ਜੋ ਪਾਰ ਬ੍ਰਹਮ ਪਰਮੇਸ਼ਰ ਸ੍ਰਿਸ਼ਟੀ ਤੋਂ ਪਰਾ ਰੂਪ ਹੈ, ਸਾਰੀ ਸ੍ਰਿਸ਼ਟੀ ਦੇ ਅੰਦਰ ਬ੍ਰਹਮ ਵਿਆਪਕ ਰੂਪ ਹੈ, ਜੋ ਨਿਰੰਕਾਰ ਹੈ ਨਿਰਆਕਾਰ ਰੂਪ ਹੈ, ਐਸੇ ਨਿਰੰਕਾਰ ਪਾਰ ਬ੍ਰਹਮ ਪਰਮੇਸ਼ਰ ਜੀ ਸੰਤ ਜਨਾਂ ਦੇ ਆਪ ਰਖਵਾਲੇ ਹੋ ਰਹੇ ਨੇ। ਤੇ ਜਿਨ੍ਹਾਂ ਦੇ ਆਪ ਰਖਵਾਲੇ ਵਾਹਿਗੁਰੂ ਜੀ ਹੋ ਰਹੇ ਨੇ, ਲੱਖਾਂ ਨਿੰਦਕ ਤਾਂ ਕੀ ਕਰੋੜਾਂ ਅਰਬਾਂ ਖਰਬਾਂ ਮਿਲ ਕੇ ਨਿੰਦਿਆ ਕਰਦੇ ਰਹਿਣ, ਸੰਤ ਜਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਦੇ, ਕਿਉਂਕਿ ਪਰਮੇਸ਼ਰ ਜੀ ਆਪ ਜਿਨ੍ਹਾਂ ਦਾ ਰਖਵਾਲਾ ਹੋ ਰਿਹਾ ਹੈ ਜੀਓ।
1: ਸਾਰਗ ਮਹੱਲਾ ਪੰਜਵਾ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਕਿਰਪਾ ਕਰਕੇ ਉਪਦੇਸ਼ ਦੀ ਬਖਸ਼ਿਸ਼ ਕਰ ਰਹੇ ਹਨ।
1: ਅਵਰ ਸਭ ਭੂਲੇ ਭ੍ਰਮਤ ਨਾ ਜਾਣਿਆ।
0: ਮਹਾਰਾਜ, ਇੱਕ ਤਾਂ ਵਾਹਿਗੁਰੂ ਜੀ ਦੀ ਬੰਦਗੀ ਕਰਨ ਵਾਲੇ ਨੇ ਜਿਹੜੇ ਬੜੇ ਥੋੜੇ ਨੇ, ਇੱਕ ਬਹੁਤੇ ਨੇ ਪਰ ਵਾਹਿਗੁਰੂ ਜੀ ਦੀ ਬੰਦਗੀ ਨਹੀਂ ਕਰਦੇ, ਤਿਨ੍ਹਾਂ ਦੇ ਪ੍ਰਥਾਏ ਮਹਾਰਾਜ ਕਿਰਪਾਲਤਾ ਕਰਕੇ ਸਾਨੂੰ ਸੋਝੀ ਦੇਣਾ ਕਰੋ। ਤੇ ਹਜ਼ੂਰ ਫਰਮਾਉਂਦੇ ਨੇ ਜਿਹੜੇ ਬੰਦਗੀ ਤੋਂ ਬਿਨਾਂ ਨੇ ਨਾ, ਅਵਰ ਸਭ, ਇੱਕ ਤਾਂ ਵਾਹਿਗੁਰੂ ਜੀ ਦੇ ਪਿਆਰ ਵਾਲੇ ਬੰਦਗੀ ਵਾਲੇ ਨੇ, ਵਾਹਿਗੁਰੂ ਜੀ ਦੀ ਬੰਦਗੀ ਤੋਂ ਪਿਆਰ ਕਰਨੇ ਤੋਂ ਬਿਨਾਂ ਹੋਰ ਦੂਜੇ ਜਿੰਨੇ ਵੀ ਨੇ ਭੁੱਲੇ ਹੋਏ ਨੇ, ਜਿਹੜੇ ਬੰਦਗੀ ਵੱਲੋਂ ਭ੍ਰਮਤ ਨਾ ਜਾਣਿਆ, ਭਰਮਦੇ ਰਹਿੰਦੇ ਨੇ ਜੂਨੀਆਂ ਵਿੱਚ, ਗਰਭ ਜੂਨੀਆਂ ਵਿੱਚ, ਨਰਕਾਂ ਸਵਰਗਾਂ ਦੇ ਵਿੱਚ ਭਰਮਦੇ ਰਹਿੰਦੇ ਨੇ ਜ਼ਿੰਦਗੀ ਭਰ ਪ੍ਰਿਥਵੀ ਦੇ ਉੱਪਰ, ਕਦੇ ਦੇਸ਼ਾਂ ਦੇ ਵਿੱਚ, ਕਦੇ ਇਸੇ ਪ੍ਰਕਾਰ ਇੱਕ ਸ਼ਹਿਰ ਦੂਜੇ ਸ਼ਹਿਰ, ਇੱਕ ਦੇਸ਼ ਦੂਜੇ ਦੇਸ਼, ਕਿੰਨਿਆਂ ਦੇਸ਼ਾਂ ਦਾ ਭ੍ਰਮਣ ਕਰਦੇ ਨੇ, ਪਰ ਤਿੰਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ, ਭਰਮਤ ਨਾ ਜਾਣਿਆ। ਕਿੰਨਾ ਧਰਤੀ ਦੇ ਉੱਪਰ ਭਰਮ ਲੈਣਾ ਕੀਤਾ ਉਹਨਾਂ ਨੇ, ਪਰ ਸਾਧ ਸੰਗਤ ਜੀ ਸਤਿਗੁਰੂ ਜੀ ਬਚਨ ਕਰਦੇ ਨੇ, ਪਰਮੇਸ਼ਰ ਜੀ ਦੀ ਪ੍ਰਾਪਤੀ ਦਾ ਮਾਰਗ ਨਹੀਂ ਤਿੰਨਾਂ ਨੇ ਜਾਣਿਆ। ਬੜੇ ਲੋਕ ਐਸੇ ਨੇ ਜਿਹੜੇ ਵਿਸ਼ਵ ਸੈਰ ਵਾਸਤੇ ਨਿਕਲਦੇ ਨੇ, ਜਿਹੜੇ ਵਰਲਡ ਟੂਰ ਕਰਦੇ ਨੇ ਤੇ ਸਾਰੀ ਦੁਨੀਆਂ ਦੇ ਉੱਪਰ ਭ੍ਰਮਣ ਕਰਦੇ ਨੇ, ਫਿਰ ਮਾਣ ਦੇ ਨਾਲ ਕਹਿੰਦੇ ਜੀ ਮੈਂ ਇੰਨੀ ਵਾਰ ਵਰਲਡ ਟੂਰ ਕਰ ਲਿਆ, ਮੈਂ ਇੰਨੀ ਵਾਰ ਧਰਤੀ ਦਾ ਭ੍ਰਮਣ ਕਰ ਲਿਆ। ਸਾਧ ਸੰਗਤ ਜੀ, ਭ੍ਰਮਣ ਤਾਂ ਇੱਲ ਵੀ ਬੜਾ ਕਰਦੀ ਹੈ, ਇਹ ਗਿਰਜਾ ਸਦਾ ਆਕਾਸ਼ 'ਚ ਭਰਮਦੀਆਂ ਹੀ ਫਿਰਦੀਆਂ ਨੇ ਨਾ, ਜੇ ਭਰਮਣ ਕਰਨੇ ਦੇ ਨਾਲ ਮੁਕਤੀ ਮਿਲਦੀ ਹੋਵੇ ਫਿਰ ਗਿਰਜਾ ਨੂੰ ਮਿਲ ਜਾਣੀ ਚਾਹੀਦੀ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਭ੍ਰਮਤ ਨਾ ਜਾਣਿਆ, ਭਰਮਦੇ ਰਹਿੰਦੇ ਨੇ ਸਾਰੀ ਜ਼ਿੰਦਗੀ ਸੰਸਾਰ ਦੇ ਅੰਦਰ, ਪਰ ਮੁਕਤੀ ਦਾ ਮਾਰਗ ਨਹੀਂ ਜਾਣਦੇ, ਪ੍ਰੇਮਾ ਭਗਤੀ ਨੂੰ ਕਰਨਾ ਜਿਨ੍ਹਾਂ ਨੇ ਨਹੀਂ ਜਾਣਿਆ ਹੈ।
1: ਏਕ ਸੁਧਾਖਰ ਜਾ ਕੇ ਹਿਰਦੈ ਵਸਿਆ।
0: ਭਾਈ, ਤਿੰਨਾਂ ਦੀ ਕੋਈ ਪ੍ਰਾਪਤੀ ਨਹੀਂ, ਜੀਵਨ ਬਰਬਾਦ ਕਰਕੇ ਚਲੇ ਜਾਂਦੇ ਨੇ, ਸਫਲ ਨਹੀਂ ਹੁੰਦਾ। ਮਹਾਰਾਜ, ਫਿਰ ਜੀਵਨ ਸਫਲ ਕਿੰਨਾ ਦਾ ਹੈ? ਸਤਿਗੁਰੂ ਜੀ ਬਚਨ ਕਰਦੇ ਨੇ ਏਕ ਸੁਧਾਖਰ, ਏਕ ਸ਼ੁੱਧ ਅੱਖਰ, ਪਰਮੇਸ਼ਰ ਜੀ ਦਾ ਅੰਮ੍ਰਿਤ ਨਾਮ, ਵਾਹਿਗੁਰੂ ਜੀ ਦਾ ਅੰਮ੍ਰਿਤ ਨਾਮ ਜਿਨ੍ਹਾਂ ਗੁਰਮੁਖਾਂ ਦੇ ਹਿਰਦਿਆਂ ਦੇ ਅੰਦਰ ਵਸਿਆ ਹੈ।
1: ਭਾਈ,
0: ਉਹਨਾਂ ਨੇ ਵੇਦਾਂ ਦੇ ਤੱਤ ਸਰੂਪ ਪਰਮੇਸ਼ਰ ਜੀ ਨੂੰ ਜਾਣ ਲਿਆ ਹੈ, ਸਿਧਾਂਤ ਸਰੂਪ ਪਰਮੇਸ਼ਰ ਜੀ ਨੂੰ ਉਹਨਾਂ ਨੇ ਪਛਾਣਿਆ ਹੈ ਜੀਓ। ਵਿਸ਼ਰਾਮ ਦੇ ਕਰਕੇ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਫਰਮਾਉਂਦੇ ਹਨ,
1: ਪਰ ਵਿਰਤ ਮਾਰਗ ਜੇ ਤਾਂ ਕਿਛ ਹੋਈ ਆ।
0: ਭਾਈ, ਪਰਵਿਰਤੀ ਦੇ ਮਾਰਗ ਸੰਸਾਰ ਦੇ ਮੋਹ ਦੇ ਵਿੱਚ ਪਰਵਿਰਤ ਹੋ ਕਰਕੇ ਜਿੰਨੇ ਕਿਛ ਵੀ ਸਾਧਨ ਕੀਤੇ, ਜਿੰਨੇ ਵੀ ਕਾਰਜ ਕੀਤੇ, ਧੰਦੇ ਧੰਧਾਰਾ ਵਿੱਚ ਜਿਨ੍ਹਾਂ ਨੇ ਵੀ ਹੋਈਆ ਗਲਤਾਨ, ਜਿੰਨਾ ਕੁਛ ਵੀ ਹੋ ਕਰਕੇ ਕੀਤਾ ਹੈ,
1: ਲੋਕ ਪਚਾਰਾ,
0: ਉਹ ਸਾਰਾ ਕੇਵਲ ਤਾਂ ਕੇਵਲ ਲੋਕ ਪਚਾਰਾ ਹੈ। ਸੋ ਇਸ ਪ੍ਰਕਾਰ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਵਾਹਿਗੁਰੂ ਜੀ ਦੀ ਪ੍ਰਾਪਤੀ ਨਹੀਂ ਹੈ ਇਸ ਦੇ ਵਿੱਚ, ਲੋਕ ਪਚਾਰਾ ਕਰੇ ਦਿਨ ਰਾਤ, ਰਾਤ ਦਿਨ ਲੋਕ ਪਚਾਰੇ ਦੇ ਵਿੱਚ ਹੀ ਲੱਗਾ ਜਾਣਨਾ ਕਰੋ।
1: ਲਾਰਦਾ ਨਹੀਂ ਪਰਗਾਸਾ,
0: ਜਾਓ ਲਓ ਜਦੋਂ ਤੱਕ, ਜਿਸ ਕਾਲ ਤੱਕ, ਜਿਸ ਸਮੇਂ ਤੱਕ ਹਿਰਦੇ ਦੇ ਅੰਦਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦਾ ਪ੍ਰਕਾਸ਼ ਨਹੀਂ ਹੋ ਜਾਂਦਾ, ਵਾਹਿਗੁਰੂ ਜੀ ਦੇ ਗਿਆਨ ਦੀ ਲੋ ਚਾਨਣ ਨਹੀਂ ਹੋ ਜਾਂਦਾ ਹਿਰਦੇ ਦੇ ਅੰਦਰ, ਜਦੋਂ ਤੱਕ
1: ਅੰਧਾਰਾ,
0: ਉਦੋਂ ਤੱਕ ਹਿਰਦੇ ਦੇ ਅੰਦਰ ਮਨਮੁਖਤਾਈ ਦਾ ਹਨੇਰਾ ਬਣਿਆ ਹੀ ਰਹਿੰਦਾ ਹੈ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਇੱਕ ਐਸਾ ਮਤ ਹੈ ਜਿਹੜੇ ਕਹਿੰਦੇ ਸਾਰੀ ਧਰਤੀ ਦੇ ਉੱਪਰ ਭ੍ਰਮਣ ਕਰ ਲਈਏ, ਧਰਤੀ ਦੀਆਂ ਪਰਿਕਰਮਾ ਕਰ ਲਈਏ ਤੇ ਮੁਕਤ ਹੋ ਜਾਈਦਾ। ਸਤਿਗੁਰੂ ਜੀ ਬਚਨ ਕਰਦੇ ਨੇ ਜਿੰਨਾ ਮਰਜ਼ੀ ਭ੍ਰਮਣ ਕਰਦਾ ਰਹੇ, ਜਦੋਂ ਤੱਕ ਨਾਮ ਨਹੀਂ ਨਾ ਜਪਦਾ ਉਦੋਂ ਤੱਕ ਲੋਕ ਪਚਾਰੇ ਵਿੱਚ ਹੀ ਲੱਗਾ ਹੋਇਆ ਹੈ। ਜਦੋਂ ਤੱਕ ਨਾਮ ਨਹੀਂ ਨਾ ਜਪਦਾ, ਮਨਮੁਖਤਾਈ ਦਾ ਅੰਧ ਗੁਬਾਰ ਉਦੋਂ ਤੱਕ ਹਿਰਦਿਆਂ ਦੇ ਅੰਦਰ

0: ਉਹਨਾਂ ਦੀ ਸੋਚ, ਉਹਨਾਂ ਦੇ ਸੰਜਮ, ਉਹਨਾਂ ਦੇ ਜਲ ਧਾਰੇ, ਉਹਨਾਂ ਦੇ ਹੱਠ ਯੋਗ, ਉਹਨਾਂ ਦੇ ਕਸ਼ਟ ਯੋਗ ਮਹਾਰਾਜ ਕਿਸੇ ਕੰਮ ਨਹੀਂ ਆਉਂਦੇ। ਉਹ ਵੀ ਤਾਂ ਮੁਕਤਕਾਰੀ ਦਿੰਦੇ ਹੋਣਗੇ ਨਾ। ਤੇ ਸਤਿਗੁਰੂ ਜੀ ਉਦਾਹਰਣ ਦੇ ਕੇ ਸਮਝਾਉਂਦੇ ਨੇ, ਭਾਈ ਜੈਸੇ ਧਰਤੀ ਸਾਧਾ ਬਹੁ ਬਿਧ, ਜਿਵੇਂ ਕੋਈ ਧਰਤੀ ਦਾ ਮਾਲਕ ਹੋਵੇ, ਭੂਮੀ ਦਾ ਮਾਲਕ ਹੋਵੇ, ਕੋਈ ਕਿਸਾਨ ਹੋਵੇ, ਕੋਈ ਜ਼ਿਮੀਦਾਰ ਹੋਵੇ, ਤੇ ਧਰਤੀ ਨੂੰ ਬਹੁਤ ਵਿਧੀਆਂ ਦੇ ਨਾਲ ਸਵਾਰਦਾ ਹੋਵੇ, ਇੱਟ ਸਿੱਟ ਪੁੱਟ ਕੇ ਬਾਹਰ ਸੁੱਟ ਦੇਵੇ, ਘਾਹ ਪੁੱਟ ਕੇ ਸੁੱਟ ਦੇਵੇ, ਗੁੱਲੀ ਡੰਡਾ ਪੁੱਟ ਕੇ ਸੁੱਟ ਦੇਵੇ, ਬਰੂ ਪੁੱਟ ਕੇ ਸੁੱਟ ਦੇਵੇ, ਨਦੀਨ ਜਿੰਨਾ ਉਗਿਆ ਪੁੱਟ ਕੇ ਸੁੱਟ ਦੇਵੇ, ਉਸ ਨੂੰ ਇੱਕ ਵਾਰ ਵਾਹਵੇ, ਪਾੜ ਪਾਵੇ, ਇਸੇ ਪ੍ਰਕਾਰ ਦੋਹਰ ਪਾਵੇ, ਤੀਰ ਪਾਵੇ, ਬਾਰ ਬਾਰ ਵਾਹੀ ਜਾਵੇ, ਸੱਤ ਵਾਰ ਵਾਹਵੇ, ਸੌ ਵਾਰ ਵਾਹਵੇ, ਫਿਰ ਸੁਹਾਗਾ ਮਾਰੇ, ਫਿਰ ਵੱਤਰ ਵਿੱਚ ਲੈ ਕੇ ਆਵੇ, ਵਿਵੱਤਰ ਸੁੱਕ ਜਾਵੇ, ਫਿਰ ਪਾਣੀ ਲਾਵੇ, ਫਿਰ ਵਾਹਵੇ, ਫਿਰ ਵੱਤਰ ਦੱਬ ਦੇਵੇ, ਫਿਰ ਧਰਤੀ ਵੱਤਰ ਵਿੱਚ ਲੈ ਕੇ ਆਵੇ, ਧਰਤੀ ਨੂੰ ਬਾਰ ਬਾਰ ਬਾਰ ਬਾਰ ਸਵਾਰਦਾ ਹੀ ਰਹੇ,
1: ਬੀਜੈ ਨਹੀਂ ਜਾਮਾ,
0: ਪਰ ਸਵਾਰਦਾ ਤੇ ਰਵੇ, ਪਰ ਭੂਮੀ ਵਿੱਚ ਬੀਜ ਨਾ ਕੋਈ ਪਾਵੇ, ਪੈਲੀ ਵਿੱਚ, ਖੇਤੀ ਵਿੱਚ, ਧਰਤੀ ਵਿੱਚ ਬੀਜ ਨਾ ਕੋਈ ਪਾਵੇ। ਤੇ ਜਦੋਂ ਤੱਕ ਕੋਈ ਬੀਜ ਨਹੀਂ ਪਾਉਂਦਾ, ਉਦੋਂ ਤੱਕ ਨਹੀਂ ਜੰਮੈ, ਉਸ ਦੇ ਵਿੱਚ ਕੋਈ ਫਸਲ ਨਹੀਂ ਜੰਮਦੀ, ਕੋਈ ਫਸਲ ਪੈਦਾ ਨਹੀਂ ਹੁੰਦੀ, ਕੋਈ ਲਾਭ ਉਦੋਂ ਤੱਕ ਪ੍ਰਾਪਤ ਨਹੀਂ ਹੁੰਦਾ ਜਦੋਂ ਤੱਕ ਬੀਜ ਨਹੀਂ ਪਾਉਂਦਾ। ਧਰਤੀ ਨੂੰ ਸਵਾਰਨਾ ਜ਼ਰੂਰੀ ਹੈ, ਵਾਹੁਣਾ ਜ਼ਰੂਰੀ ਹੈ, ਪਾਣੀ ਲਾਉਣਾ ਜ਼ਰੂਰੀ ਹੈ, ਵੱਤਰ ਵਿੱਚ ਲੈ ਕੇ ਆਉਣਾ ਜ਼ਰੂਰੀ ਹੈ, ਪਰ ਵੱਤਰ ਵਿੱਚ ਲੈ ਆਉਂਦਾ ਬੀਜ ਬੀਜਿਆ ਹੀ ਨਹੀਂ। ਜਦੋਂ ਬੀਜ ਨਹੀਂ ਬੀਜਿਆ, ਫਿਰ ਉਸ ਖੇਤੀ, ਉਸ ਜ਼ਮੀਨ ਵਿੱਚ ਕੋਈ ਖੇਤੀ ਨਹੀਂ ਉਪਜਦੀ, ਕੁਛ ਪ੍ਰਾਪਤੀ ਨਹੀਂ ਹੁੰਦੀ। ਇਸੇ ਪ੍ਰਕਾਰ
1: ਜੈਸੇ ਧਰਤੀ ਸਾਧਾ ਬਹੁ ਬਿਧ,
0: ਭਾਈ ਇਹ ਜਿਹੜਾ ਸਰੀਰ ਹੈ ਨਾ, ਇਹ ਕਰਮਾਂ ਦੀ ਧਰਤੀ, ਕਰਮਾਂ ਦੀ ਭੂਮੀ ਹੈ, ਇਸ ਨੂੰ ਕੋਈ ਸਵਾਰਦਾ ਤੇ ਰਹੇ ਬਹੁਤ ਤਰੀਕਿਆਂ ਦੇ ਨਾਲ, ਜਲ ਧਾਰੇ ਕਰਦਾ ਰਹੇ, ਜਪ ਤਪ ਸੰਜਮ ਨੇਮ ਸੁੱਚ ਤੇ ਕਰਦਾ ਰਹੇ, ਕੋਈ ਹੱਠ ਯੋਗ ਕਰਦਾ ਰਹੇ, ਕਸ਼ਟ ਯੋਗ ਕਰਦਾ ਰਹੇ, ਤੀਰਥ ਇਸ਼ਨਾਨ ਤੇ ਕਰਦਾ ਰਹੇ। ਇਸੇ ਪ੍ਰਕਾਰ ਸਾਧ ਸੰਗਤ ਜੀ ਮਨ ਨੂੰ ਟਿਕਾਉਣ ਦਾ ਯਤਨ ਵੀ ਕਰਦਾ ਰਹੇ ਹੱਠ ਯੋਗ ਕਸ਼ਟ ਯੋਗ ਦੇ ਨਾਲ, ਇਸੇ ਤਰੀਕੇ ਦੇ ਨਾਲ ਸੰਜਮ ਇਤਿਆਦਿਕ ਵੀ ਇੰਦਰੀਆਂ ਦਾ ਕਰਨਾ ਕਰੇ, ਪਰ ਜਿਹੜਾ ਨਾਮ ਨੂੰ ਨਹੀਂ ਜਪਦਾ, ਬੀਜ ਤੇ ਨਾਮ ਹੀ ਹੈ ਨਾ, ਸਾਰੇ ਸਾਧਨ ਕਰ ਲਵੇ, ਪਰਾਇਆਂ ਦੀ ਬੁਰਾਈ ਕਰਨੀ ਛੱਡਣੇ ਰੂਪੀ ਬਰੂ ਵੀ ਜਿਹੜਾ ਇਸ ਕਰਮ ਭੂਮੀ ਸਰੀਰ ਵਿੱਚੋਂ ਪੁੱਟ ਕੇ ਸੁੱਟ ਦੇਵੇ, ਰਾਗ ਦੁਵੈਸ਼ ਰੂਪੀ ਇੱਟ ਸਿੱਟ ਵੀ ਪੁੱਟ ਕੇ ਸੁੱਟ ਦੇਵੇ, ਇਸੇ ਪ੍ਰਕਾਰ ਗੁੱਲੀ ਡੰਡੇ ਵਰਗੇ ਕਾਮ ਕ੍ਰੋਧ ਵੀ ਸਾਧ ਸੰਗਤ ਜੀ ਪੁੱਟਣ ਦਾ ਯਤਨ ਕਰੇ, ਭੂਮੀ ਕਰਮਾਂ ਦੀ ਇਸ ਸਰੀਰ ਨੂੰ ਸਵਾਰੀ ਜਾਵੇ, ਸਵਾਰੀ ਜਾਵੇ, ਸਵਾਰੀ ਜਾਵੇ, ਤੀਰਥਾਂ ਤੇ ਨਹਾਉਂਦਾ ਵੀ ਫਿਰੇ,
1: ਬਿਨ ਬੀਜਾ ਨਹੀਂ ਜਾਮਾ,
0: ਪਰ ਜਿਹੜਾ ਨਾਮ ਨਹੀਂ ਜਪਦਾ, ਨਾਮ ਦਾ ਬੀਜ ਪਾਇਆ ਹੀ ਨਹੀਂ, ਹੁਣ ਸਰੀਰ ਨੂੰ ਸਵਾਰ ਤੇ ਲਿਆ, ਸ਼ੁੱਧ ਤੇ ਕਰ ਲਿਆ, ਪਰ ਬੀਜ ਬੀਜਿਆ ਹੀ ਨਹੀਂ, ਨਾਮ ਜਪਿਆ ਹੀ ਨਹੀਂ। ਜਦੋਂ ਤੱਕ ਨਾਮ ਨਹੀਂ ਨਾ ਜਪਦਾ, ਉਦੋਂ ਤੱਕ ਸ਼ੁਭ ਗੁਣਾਂ ਦੀ ਖੇਤੀ, ਦੈਵੀ ਸੰਪਦਾ ਇਸ ਦੇ ਵਿੱਚ ਉਤਪੰਨ ਨਹੀਂ ਹੁੰਦੀ, ਅਥਵਾ ਨਾਮ ਰੂਪੀ ਫਸਲ ਲਹਿਰਾਉਂਦੀ ਨਹੀਂ, ਤੇ ਬ੍ਰਹਮ ਗਿਆਨ ਰੂਪੀ ਫਲ ਨਹੀਂ ਮਿਲਦਾ। ਜਪ ਤਪ ਸੰਜਮ ਸਾਧਨ ਸਾਰੀਆਂ ਕਿਰਿਆਵਾਂ ਜਿਹੜੀਆਂ ਇਹ ਕਰਮ ਭੂਮੀ ਸਰੀਰ ਨੂੰ ਸੋਧਣ ਵਾਸਤੇ ਹੈ, ਤੇ ਨਾਮ ਹੀ ਬੀਜ ਹੈ। ਜੇ ਤੇ ਨਾਮ ਦਾ ਬੀਜ ਬੀਜੇ ਤੇ ਮੁਕਤੀ ਰੂਪੀ ਬ੍ਰਹਮ ਗਿਆਨ ਰੂਪੀ ਫਲ ਨੂੰ ਪ੍ਰਾਪਤ ਕਰ ਲਵੇ। ਸਰੀਰ ਧਰਤੀ ਦਾ ਸੋਧਨ ਤੇ ਕਰੀ ਗਿਆ, ਨਾਮ ਦਾ ਬੀਜ ਬੀਜਿਆ ਹੀ ਨਹੀਂ, ਫਿਰ ਸਾਰੀ ਮਿਹਨਤ ਵਿਅਰਥ ਚਲੀ ਜਾਂਦੀ ਹੈ ਨਾਮ ਦਾ ਬੀਜ ਬੀਜੇ ਤੋਂ ਬਿਨਾਂ।
1: ਰਾਮ ਨਾਮ ਬਿਨ ਮੁਕਤ ਨਾ ਹੋਈ।
0: ਇਸ ਕਰਕੇ ਭਾਈ ਸਿਧਾਂਤ ਸਮਝ ਲਵੋ, ਕੋਈ ਕਿੰਨੇ ਜਪ ਕਰੇ, ਤਪ ਕਰੇ, ਸੰਜਮ ਕਰੇ, ਨੇਮ ਕਰੇ, ਵਰਤ ਕਰੇ, ਕਿੰਨੇ ਵੀ ਸਾਧਨ ਕਰ ਲਵੇ, ਰਾਮ ਨਾਮ ਬਿਨ ਮੁਕਤ ਨਾ ਹੋਈ ਹੈ। ਰਾਮ ਰਮੇ ਹੋਏ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕੀਤੇ ਤੋਂ ਬਿਨਾਂ ਕੋਈ ਵੀ ਮੁਕਤ ਨਾ ਹੋਇਆ ਤੇ ਨਾ ਕਦੇ ਹੋਵੇਗਾ,
1: ਨਹੀਂ ਅਭਿਮਾਨਾ,
0: ਕਿਉਂਕਿ ਮਨ ਦਾ ਅਭਿਮਾਨ ਨਹੀਂ ਟੁੱਟਦਾ। ਜਿਵੇਂ ਜਿਵੇਂ ਜਪ ਤਪ ਸੰਜਮ ਨੇਮ ਵਰਤ ਕਰਦਾ ਨਾ, ਤਿਵੇਂ ਤਿਵੇਂ ਅਹੰਕਾਰ ਵੱਧਦਾ ਹੀ ਜਾਂਦਾ, ਜੀ ਮੈਂ ਇੰਨੇ ਨੇਮ ਕੀਤੇ, ਮੈਂ ਇੰਨੇ ਵਰਤ ਕੀਤੇ, ਮੈਂ ਇੰਨੀ ਯਾਤਰਾ ਕੀਤੀ। ਨਾਮ ਜਪੇ ਤੋਂ ਬਿਨਾਂ ਅਹੰਕਾਰ ਵੱਧਦਾ ਹੀ ਜਾਂਦਾ ਹੈ ਜੀਓ, ਕੇਵਲ ਤਾਂ ਕੇਵਲ ਨਾਮ ਹੀ ਹੈ ਜਿਹੜਾ ਅਹੰਕਾਰ ਹਉਮੈ ਨੂੰ ਮੇਟਦਾ ਹੈ। ਵਾਹਿਗੁਰੂ ਗੁਰ ਮੰਤਰ ਹੈ, ਜਪ ਹਉਮੈ ਖੋਈ। ਨਾਮ ਜਪੇ ਤੋਂ ਬਿਨਾਂ ਅਭਿਮਾਨ ਨਹੀਂ ਮਿਟਦਾ ਹੈ ਜੀਓ,
1: ਨੀਰ ਬਿਲੋਵਾ ਅਤ ਸ਼੍ਰਮ ਪਾਵਾ।
0: ਮਹਾਰਾਜ ਜਿਹੜੇ ਨਾਮ ਨੂੰ ਨਹੀਂ ਜਪਦੇ ਪਰ ਬਾਕੀ ਦੇ ਸਾਧਨ ਬੜੇ ਕਰਦੇ ਨੇ, ਉਹਨਾਂ ਨੂੰ ਆਪ ਜੀ ਕਿਸ ਪ੍ਰਕਾਰ ਦੇਖਦੇ ਹੋ? ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਉਹਨਾਂ ਦਾ ਸਾਰਾ ਜਾਪ ਤਾਪ ਸੰਜਮ ਨੇਮ ਦਾ ਕਰਮ ਅਸੀਂ ਇਵੇਂ ਦੇਖਦੇ ਹਾਂ ਜਿਵੇਂ ਕੋਈ ਨੀਰ ਬਿਰੋਲਾ, ਨੀਰ ਨਾਮ ਹੈ ਪਾਣੀ ਦਾ, ਬਿਰੋਲਾ ਨਾਮ ਹੈ ਰਿੜਕਣ ਦਾ, ਪਾਣੀ ਨੂੰ ਰਿੜਕੀ ਜਾਵੇ, ਰਿੜਕੀ ਜਾਵੇ, ਰਿੜਕੀ ਜਾਵੇ, ਇੱਕ ਘੜੀ ਰਿੜਕਿਆ, ਦੋ ਘੜੀਆਂ ਰਿੜਕਿਆ, ਚਾਰ ਘੜੀਆਂ ਰਿੜਕ ਲਵੇ, ਇੱਕ ਪੈਰ ਰਿੜਕ ਲਵੇ, ਦੋ ਪੈਰ ਰਿੜਕ ਲਵੇ, ਚਾਰ ਪੈਰ ਰਿੜਕ ਲਵੇ, ਅੱਠੇ ਪੈਰ ਰਿੜਕ ਲਵੇ, ਕਿੰਨਾ ਵੀ ਉਸਨੂੰ ਰਿੜਕਦਾ ਰਵੇ, ਰਿੜਕ ਰਿੜਕ ਕੇ ਸ਼ਰਮ ਪਾਵੇ, ਥਕੇਵਾ ਹੀ ਪ੍ਰਾਪਤ ਕਰਦਾ ਹੈ।
1: ਮੈਨੂੰ ਕੈਸੇ ਰੀਸਾ,
0: ਮੈਨੂੰ ਨਾਮ ਮੱਖਣ ਦਾ ਤੇ ਰੀਸੇ ਨਾਮ ਰੀਸ ਕਰਨ ਦਾ, ਰਿਸਣ ਦਾ, ਪ੍ਰਾਪਤ ਹੋਣ ਦਾ, ਕਿੰਨਾ ਵੀ ਪਾਣੀ ਨੂੰ ਰਿੜਕਦਾ ਰਵੇ ਉਸਦੇ ਵਿੱਚੋਂ ਮੱਖਣ ਤੇ ਨਹੀਂ ਨਾ ਰਿਸਣਾ, ਮੱਖਣ ਤੇ ਉਸਦੇ ਵਿੱਚੋਂ ਨਹੀਂ ਨਿਕਲਣਾ ਨਾ, ਜਿੰਨਾ ਪਾਣੀ ਨੂੰ ਰਿੜਕਦਾ ਰਵੇ, ਰਿੜਕਣ ਰੂਪੀ ਮਿਹਨਤ ਨੂੰ ਕਰ ਕਰਕੇ ਸ਼ਰਮ ਪਾਵੇ, ਥਕੇਵਾ ਹੀ ਪਾਉਂਦਾ ਹੈ। ਇਸੇ ਪ੍ਰਕਾਰ ਭਾਈ ਜਿਹੜੇ ਅੰਮ੍ਰਿਤ ਨਾਮ ਨੂੰ ਨਹੀਂ ਨਾ ਜਪਦੇ ਤੇ ਨਾਮ ਤੋਂ ਬਿਨਾਂ ਸਾਧਨ ਕਰਦੇ ਨੇ, ਮਨ ਨੂੰ ਉਹ ਸਰੀਰ ਰੂਪੀ ਮੱਟੀ ਦੇ ਵਿੱਚ ਪਾ ਕਰਕੇ ਅਭਿਮਾਨ ਰੂਪੀ ਮਧਾਣੀ ਦੇ ਨਾਲ ਸਾਧਨਾ ਰੂਪੀ ਪਾਣੀ ਨੂੰ ਹੀ ਰਿੜਕਦੇ ਜਾ ਰਹੇ ਹਨ। ਬਹੁਤਾ ਸ਼ਰਮ ਬਹੁਤਾ ਥਕੇਵਾ ਹੀ ਪ੍ਰਾਪਤ ਕਰਨਗੇ, ਸੋ ਮੱਖਣ ਬ੍ਰਹਮ ਗਿਆਨ ਰੂਪੀ ਮੁਕਤੀ ਰੂਪੀ ਮੱਖਣ ਨੂੰ ਕਿਵੇਂ ਪ੍ਰਾਪਤ ਕਰ ਲੈਣਗੇ? ਇਹਨਾਂ ਸਾਧਨਾ ਦੇ ਰਿੜਕਣੇ ਦੇ ਨਾਲ ਮੁਕਤੀ ਰੂਪੀ ਅਥਵਾ ਬ੍ਰਹਮ ਗਿਆਨ ਰੂਪੀ ਮੱਖਣ ਦੀ ਪ੍ਰਾਪਤੀ ਨਹੀਂ ਹੋਣੀ ਹੈ। ਸਤਿਗੁਰੂ ਜੀ ਕਹਿੰਦੇ ਨੇ ਭਾਈ ਸਿਧਾਂਤ ਦਾ ਬਚਨ ਇੱਕ ਵਾਰ ਹੀ ਜਾਣ ਲਓ, ਬਿਨਾਂ ਸਤਿਗੁਰੂ ਜੀ ਦੇ ਮਿਲਾਪ ਤੋਂ, ਪੂਰਿਆਂ ਸਤਿਗੁਰਾਂ ਦੇ ਮਿਲਾਪ ਤੋਂ ਬਿਨਾਂ ਕੋਈ ਵੀ ਕਦੇ ਮੁਕਤ ਨਹੀਂ ਹੋਇਆ, ਕਿਸੇ ਨੂੰ ਮੁਕਤੀ ਨਹੀਂ ਮਿਲਦੀ ਹੈ।
1: ਜਗ ਦੀ
0: ਨਾ ਹੀ ਪੂਰਿਆਂ ਸਤਿਗੁਰਾਂ ਤੋਂ ਬਿਨਾਂ ਕੋਈ ਜਗਤ ਦੇ ਈਸ਼ਵਰ ਮਾਲਕ ਨੂੰ ਮਿਲਦਾ। ਜਿਸ ਨੇ ਮੁਕਤੀ ਪਾਈ ਹੈ ਪੂਰਿਆਂ ਸਤਿਗੁਰਾਂ ਦੁਆਰਾ ਪਾਈ ਹੈ, ਜਿਸ ਨੂੰ ਪਰਮੇਸ਼ਰ ਜਿਸ ਨੇ ਪਰਮੇਸ਼ਰ ਜੀ ਨੂੰ ਪਾਇਆ ਹੈ ਪੂਰਿਆਂ ਸਤਿਗੁਰਾਂ ਦੁਆਰਾ ਪਾਇਆ ਹੈ, ਪੂਰਿਆਂ ਸਤਿਗੁਰਾਂ ਤੋਂ ਬਿਨਾਂ ਪਰਮੇਸ਼ਰ ਪ੍ਰਾਪਤੀ ਨਹੀਂ ਹੈ ਜੀਓ।
1: ਖੋਜਤ ਖੋਜਤ ਇਹਾ ਵਿਚਾਰਿਓ,
0: ਭਾਈ ਅਸਾਂ ਨੇ ਖੋਜਦਿਆਂ ਖੋਜਦਿਆਂ, ਲੱਭਦਿਆਂ ਲੱਭਦਿਆਂ, ਢੂੰਡਦਿਆਂ ਢੂੰਡਦਿਆਂ, ਭਾਲਦਿਆਂ ਭਾਲਦਿਆਂ ਇਸ ਵਿਚਾਰ ਨੂੰ ਵਿਚਾਰਿਆ ਹੈ।
1: ਸੁਖਾ ਹਰ ਨਾਮਾ,
0: ਸਾਰੇ ਸੁਖ ਕੇਵਲ ਤਾਂ ਕੇਵਲ ਹਰੀ ਪਰਮੇਸ਼ਰ ਵਾਹਿਗੁਰੂ ਜੀ ਦੇ ਅੰਮ੍ਰਿਤ ਨਾਮ ਦੇ ਵਿੱਚ ਹੀ ਹੈ। ਜਿਵੇਂ ਦੁੱਧ ਤੋਂ ਪਦਾਰਥ ਪ੍ਰਾਪਤ ਹੋਣ ਵਾਲੇ ਸਾਰੇ ਦੁੱਧ ਦੇ ਵਿੱਚ ਹੀ ਹਨ, ਦੁੱਧ ਦੇ ਵਿੱਚ ਹੀ ਲੱਸੀ ਹੈ, ਵਿੱਚ ਹੀ ਮੱਖਣ ਹੈ, ਵਿੱਚ ਹੀ ਮਲਾਈ ਹੈ, ਜਿਹੜਾ ਸਾਧਨ ਕੋਈ ਕਰੇਗਾ ਉਸੇ ਵਸਤੂ ਨੂੰ ਪ੍ਰਾਪਤ ਕਰ ਲਵੇਗਾ, ਜਿਹੜਾ ਉਬਾਲ ਕੇ ਰੱਖੇਗਾ ਉਹ ਮਲਾਈ ਪ੍ਰਾਪਤ ਕਰ ਲਵੇਗਾ, ਦਹੀਂ ਇਸੇ ਪ੍ਰਕਾਰ ਜਾਗ ਲਾ ਕੇ ਬਣਾ ਲਵੇਗਾ ਉਹ ਦਹੀਂ ਪ੍ਰਾਪਤ ਕਰ ਲਵੇਗਾ, ਦਹੀਂ ਨੂੰ ਰਿੜਕ ਲਵੇਗਾ ਉਹ ਲੱਸੀ ਤੇ ਮੱਖਣ ਪ੍ਰਾਪਤ ਕਰ ਲਵੇਗਾ, ਜਿਹੜਾ ਦੁੱਧ ਦੇ ਵਿੱਚ ਨਿੰਬੂ ਜਾਂ ਕੋਈ ਹੋਰ ਖੱਟਾ ਪਦਾਰਥ ਪ੍ਰਾਪਤ ਪਾ ਲਵੇਗਾ ਉਹ ਪਨੀਰ ਪ੍ਰਾਪਤ ਕਰ ਲਵੇਗਾ, ਜਿਹੜਾ ਵਿਧੀ ਪੂਰਵਕ ਕਾਢ ਲਵੇਗਾ ਉਹ ਖੋਆ ਤੇ ਰਬੜੀ ਪ੍ਰਾਪਤ ਕਰ ਲਵੇਗਾ, ਹੈ ਸਭ ਕੁਛ ਦੁੱਧ ਦੇ ਵਿੱਚ ਹੀ ਹੈ, ਜਿਹੜਾ ਜਿਹੜਾ ਜਿਹੜਾ ਵਿਧੀ ਜਿਹੜੀ ਵਿਧੀ ਨੂੰ ਪੜਾਵੇਗਾ ਉਹੋ ਜਿਹਾ ਉਸ ਦੇ ਵਿੱਚੋਂ ਤੱਤ ਪ੍ਰਾਪਤ ਕਰ ਲਵੇਗਾ। ਸਤਿਗੁਰੂ ਜੀ ਬਚਨ ਕਰਦੇ ਨੇ ਖੋਜਣੇ ਵਾਲੇ ਹੋ ਕਰਕੇ ਅਸਾਂ ਨੇ ਖੋਜਿਆ ਅਤੇ ਇਹ ਵਿਚਾਰਿਓ, ਇਸ ਵਿਚਾਰ ਨੂੰ ਵਿਚਾਰਿਆ ਹੈ। ਸਰਬ ਸੁਖਾ ਹਰ ਨਾਮਾ, ਸਾਰੇ ਸੁਖ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਵਿੱਚ ਹੀ ਹੈ, ਤੰਦਰੁਸਤੀ ਦੇ ਸੁਖ ਅੰਮ੍ਰਿਤ ਨਾਮ ਦੇ ਵਿੱਚ ਹੀ ਨੇ। ਸਾਧ ਸੰਗਤ ਜੀ ਹੁਣੇ ਪਰਿਕਰਮਾ ਦੇ ਵਿੱਚ ਇੱਕ ਸਿੰਘ ਮਿਲਿਆ, ਉਸਨੇ ਨਾਭਾ ਪਟਿਆਲੇ ਦੇ ਲਾਗੇ, ਨਾਭਾ ਸ਼ਹਿਰ ਹੈ ਨਾ, ਨਾਭਾ ਆਪਣਾ ਸ਼ਹਿਰ ਦੱਸਿਆ। ਇੰਦਰਜੀਤ ਸਿੰਘ ਉਸ ਸਿੰਘ ਦਾ ਆਪਣਾ ਨਾਮ ਹੈ ਅਤੇ ਘਰਵਾਲੀ ਦਾ ਨਾਮ ਹੈ ਹਰਮਿੰਦਰ ਕੌਰ। ਉਹਨਾਂ ਨੇ ਹੁਣੀ ਦੱਸਿਆ ਕਿ ਘਰਵਾਲੀ ਨੂੰ ਕੈਂਸਰ ਹੋ ਗਈ ਸੀ, ਬੜੇ ਯਤਨ ਕੀਤੇ ਹਸਪਤਾਲਾਂ 'ਚੋਂ, ਬੜੇ ਇਲਾਜ ਕਰਾਏ ਪਰ ਕਿਸੇ ਪ੍ਰਕਾਰ ਸੁਧਾਰ ਨਾ ਹੋਇਆ। ਉਹਨਾਂ ਦਾ ਵਾਕਫੂ ਕੋਈ ਇੱਥੇ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਰਹਿੰਦਾ ਸੀ, ਉਹਨਾਂ ਨੇ ਕੌਲ ਕੀਤੀ, ਭਾਈ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਸਿੰਘਣੀ ਦੀ ਚੜ੍ਹਦੀ ਕਲਾ ਵਾਸਤੇ ਅਰਦਾਸ ਕਰ ਦਿਓ, ਸਿੰਘਣੀ ਤੰਦਰੁਸਤ ਹੋ ਜਾਵੇ। ਉਸ ਗੁਰਮੁਖ ਪਿਆਰੇ ਨੇ ਸਤਿਗੁਰੂ ਜੀ ਦੇ ਤਖ਼ਤ 'ਤੇ ਇੱਥੇ ਅਰਦਾਸ ਕਰਵਾ ਦਿੱਤੀ। ਜਦੋਂ ਮਹੀਨੇ ਕੁ ਬਾਅਦ ਫਿਰ ਟੈਸਟ ਕਰਾਏ ਤਾਂ ਸਰੀਰ ਦੇ ਅੰਦਰ ਕੈਂਸਰ ਦਾ ਨਾਮੋ ਨਿਸ਼ਾਨ ਵੀ ਨਹੀਂ ਹੈਗਾ। ਸਾਧ ਸੰਗਤ ਜੀ ਫਿਰ ਹੁਣ ਆਪ ਸ਼ੁਕਰਾਨਾ ਕਰਨ ਵਾਸਤੇ ਆਏ ਨੇ ਅਤੇ 24 ਤਰੀਕ ਨੂੰ ਉਹਨਾਂ ਨੇ ਅੰਮ੍ਰਿਤ ਛਕਿਆ। ਅੱਜ ਅੰਮ੍ਰਿਤਧਾਰੀ ਗੁਰਸਿੱਖ ਮਿਲਿਆ, ਕਹਿੰਦਾ ਜੀ ਮੈਂ ਰੋਜ਼ ਕਥਾ ਸੁਣਦਾ, ਇੱਕ ਤਾਂ ਕਥਾ ਰੋਜ਼ ਸੁਣਦਾ ਗੁਰੂ ਘਰ ਨਾਲ ਜੁੜੇ ਆ, ਅਤੇ ਦੂਸਰੀ ਤਖ਼ਤ ਸਾਹਿਬ 'ਤੇ ਸਾਡੀ ਬੇਨਤੀ ਪ੍ਰਵਾਨ ਹੋਈ, ਘਰਵਾਲੀ ਦਾ ਕੈਂਸਰ ਦਾ ਰੋਗ ਕੱਟਿਆ ਗਿਆ। ਇਹ ਸਤਿਗੁਰੂ ਜੀ ਦੇ ਨਾਮ ਦਾ ਬਲ ਹੈ। ਸਤਿਗੁਰੂ ਜੀ ਦੀ ਕਥਾ, ਸਤਿਗੁਰੂ ਜੀ ਦਾ ਕੀਰਤਨ, ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ, ਸਤਿਗੁਰੂ ਜੀ ਦੇ ਚਰਨਾਂ 'ਤੇ ਨਿਸ਼ਚਾ, ਸਤਿਗੁਰੂ ਜੀ ਦੇ ਚਰਨਾਂ 'ਤੇ ਭਰੋਸਾ ਰੱਖਣੇ ਦਾ ਇਹ ਫਲ ਹੈ। ਭਰੋਸਾ ਰੱਖ ਕੇ ਅਰਦਾਸ ਬੇਨਤੀ ਕਰਾਈ ਅਤੇ ਕੈਂਸਰ ਤੱਕ ਦਾ ਵੱਡਾ ਰੋਗ ਮਿਟ ਗਿਆ। ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਬਚਨ ਕਰਨਾ ਕਰਦੇ ਨੇ, ਸਰਬ ਸੁਖਾ, ਚਾਹੇ ਸਰੀਰ ਦੇ ਸੁੱਖ ਨੇ, ਚਾਹੇ ਤੰਦਰੁਸਤੀ ਚਾਹੀਦੀ ਏ, ਚਾਹੇ ਰੋਗ ਮਿਟਾਉਣੇ ਨੇ, ਭਾਈ ਨਾਮ ਦੇ ਨਾਲ ਜੁੜਨਾ ਕਰੀਏ। ਸਾਰੇ ਜਿਹੜੇ ਸੁੱਖ ਨੇ ਪ੍ਰਾਪਤ ਹੋ ਜਾਂਦੇ ਨੇ। ਦੁਨੀਆਂ ਦੇ ਸੁੱਖ ਨੇ, ਸੰਤਾਨ ਦੇ ਸੁੱਖ ਨੇ, ਨੇਕ ਸੰਤਾਨ ਦੇ ਸੁੱਖ ਨੇ, ਧਨ ਦੀ ਪ੍ਰਾਪਤੀ ਦਾ ਸੁੱਖ ਹੈ, ਇਸੇ ਪ੍ਰਕਾਰ ਧਨ ਤੋਂ ਪਦਾਰਥਾਂ ਦਾ ਸੁੱਖ ਹੈ, ਇਸ ਲੋਕ ਦੇ ਸੁੱਖ ਨੇ ਚਾਹੇ ਪਰਲੋਕ ਦੇ ਸੁੱਖ ਨੇ, ਇਸੇ ਪ੍ਰਕਾਰ ਚਾਹੇ ਚਾਰੇ ਮੁਕਤੀਆਂ ਦੇ ਸੁੱਖ ਨੇ, ਚਾਹੇ ਕੇਵਲ ਮੁਕਤੀ ਦਾ ਸੁੱਖ ਹੈ, ਤੇ ਸਭ ਤੋਂ ਵੱਡਾ ਬ੍ਰਹਮ ਗਿਆਨ ਤੇ ਪਰਮੇਸ਼ਰ ਜੀ ਦੀ ਅਭੇਦਤਾ ਦਾ ਸੁੱਖ ਹੈ। ਸਤਿਗੁਰੂ ਜੀ ਬਚਨ ਕਰਦੇ ਨੇ ਕੱਲਾ ਕੱਲਾ ਕਿਹੜਾ ਕਿਹੜਾ ਸੁੱਖ ਗਣੀਏ, ਸਰਬ ਸੁੱਖਾ ਹਰਨਾਮਾ, ਲੋਕ ਪਰਲੋਕ ਦੇ ਸਾਰੇ ਸੁੱਖ ਹਰੀ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਮ ਦੇ ਵਿੱਚ ਹੀ ਨੇ। ਜਿਸ ਜਿਸ ਨੇ ਨਾਮ ਜਪਿਆ ਤਿਸ ਤਿਸ ਨੇ ਸੁਖਾਂ ਨੂੰ ਪਾਇਆ ਹੈ ਜੀਓ।
1: ਨਾਨਕ ਤਿਸ ਭਾਇਓ ਪ੍ਰਾਪਤ।
0: ਸੋ ਮਹਾਰਾਜ ਇਹ ਜਿਹੜੇ ਸੁੱਖ ਨਾਮ ਦੇ ਵਿੱਚ ਨੇ ਇਹ ਮਿਲਦੇ ਕਿਹਨਾਂ ਨੂੰ ਨੇ, ਤੇ ਸਤਿਗੁਰੂ ਜੀ ਬਚਨ ਕਰਦੇ ਨੇ ਭਾਈ ਇਹ ਸੁੱਖ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਦੇ ਮਸਤਕ ਦੇ ਉੱਪਰ ਸ਼ੁਭ ਲੇਖ ਪਰਮੇਸ਼ਰ ਜੀ ਨੇ, ਤਿੰਨਾਂ ਦੇ ਪੂਰਬਲੇ ਕਰਮਾਂ ਦੇ ਸ਼ੁਭ ਕਰਮਾਂ ਦੇ ਪ੍ਰੇਰੇ ਹੋਏ ਨੇ, ਪਾਏ ਨੇ ਮੱਥੇ ਤੇ ਸ਼ੁਭ ਭਾਗ ਲਿਖ ਦਿੱਤੇ ਨਾ, ਉਹਨਾਂ ਨੂੰ ਇਹ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ। ਇਸੇ ਪ੍ਰਕਾਰ
1: ਪ੍ਰਾਪਤ
0: ਸੋ ਮਹਾਰਾਜ ਇਹ ਪਰਮੇਸ਼ਰ ਜੀ ਦੀ ਪ੍ਰਾਪਤੀ ਕਿੰਨਾਂ ਨੂੰ ਹੁੰਦੀ ਹੈ, ਇਹ ਵਿਸ਼ੇ ਵਿਕਾਰਾਂ ਦੇ ਇਹ ਨਿੰਦਿਆ ਦੇ ਜਾਲ ਚੋਂ ਨਿਕਲਦਾ ਕੌਣ ਹੈ, ਮਹਾਰਾਜ ਇਹ ਸਾਧਨਾ ਤੋਂ ਅੱਗੇ ਲੰਘ ਕੇ ਨਾਮ ਦਾ ਰਸੀਆ ਹੋ ਕੇ ਪਰਮੇਸ਼ਰ ਜੀ ਨੂੰ ਕੌਣ ਪ੍ਰਾਪਤ ਕਰਦਾ ਹੈ, ਤੇ ਸਤਿਗੁਰੂ ਜੀ ਫਰਮਾਉਂਦੇ ਨੇ ਭਾਈ ਤਿਸ ਜਗਿਆਸੂ ਨੂੰ, ਪ੍ਰਾਣੀ ਨੂੰ, ਪ੍ਰੇਮੀ ਨੂੰ, ਤਿਸ ਨਾਮ ਦੇ ਰਸੀਏ ਨੂੰ ਵਾਹਿਗੁਰੂ ਜੀ ਪ੍ਰਾਪਤ ਹੁੰਦੇ ਹਨ ਜਿਨ੍ਹਾਂ ਦੇ ਮਸਤਕ ਦੇ ਉੱਪਰ ਧੁਰ ਦਰਗਾਹ ਤੋਂ ਪਰਮੇਸ਼ਰ ਜੀ ਨੇ ਸ਼ੁਭ ਲੇਖ ਪਾ ਦਿੱਤੇ ਨੇ, ਬੰਦਗੀ ਦੇ ਸ਼ੁਭ ਲੇਖ ਦੇ ਪਾ ਦਿੱਤੇ ਨੇ, ਪ੍ਰੇਮਾ ਭਗਤੀ ਦੇ ਪਰਮੇਸ਼ਰ ਜੀ ਨੇ ਲੇਖ ਪਾਏ, ਉਹਨਾਂ ਸ਼ੁਭ ਲੇਖਾਂ ਅਨੁਸਾਰ ਪੂਰੇ ਸਤਿਗੁਰੂ ਜੀ ਦੀ ਪ੍ਰਾਪਤੀ ਹੋਈ, ਪੂਰੇ ਸਤਿਗੁਰੂ ਜੀ ਨੇ ਨਾਮ ਜਪਾਇਆ ਤੇ ਪਰਮੇਸ਼ਰ ਜੀ ਦੇ ਨਾਲ ਮੇਲ ਦਿੱਤਾ। ਵਾਹਿਗੁਰੂ ਜੀ ਦੀ ਪ੍ਰਾਪਤੀ ਉਹਨਾਂ ਨੂੰ ਹੈ ਜਿਨ੍ਹਾਂ ਦੇ ਮੱਥੇ ਦੇ ਭਾਗ ਚੰਗੇ ਹਨ ਜੀਓ।
1: ਮਹੱਲਾ ਪੰਜਵਾਂ।
0: ਸਤਿਗੁਰ ਦੇਵ ਪਿਤਾ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਸਾਰੰਗ ਰਾਗ ਦੇ ਅੰਦਰ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ ਜੀਓ।
1: ਧੰਨ ਦਿਨ ਰਾਮ ਕੇ ਗੁਣ ਕਹੀਐ।
0: ਸੋ ਸੱਚੇ ਪਾਤਸ਼ਾਹ ਜੀ ਸਾਡੇ ਵਾਸਤੇ ਸ੍ਰੇਸ਼ਟ ਕਰਨੇ ਯੋਗ ਕਾਰਜ ਕੀ ਹੈ ਜਿਸ ਨੂੰ ਸਦਾ ਕਰਦੇ ਰਹੀਏ। ਹਜ਼ੂਰ ਫਰਮਾਉਂਦੇ ਨੇ ਭਾਈ ਸਾਰਿਆਂ ਤੋਂ ਸ੍ਰੇਸ਼ਟ ਕਾਰਜ ਹੈ ਨਾਮ ਜਪਣਾ। ਨਾਮ ਜਪਣ ਤੋਂ ਚੰਗਾ ਕੰਮ ਕਰੋੜਾਂ ਬ੍ਰਹਿਮੰਡਾਂ ਦੇ ਵਿੱਚ ਹੀ ਕੋਈ ਨਹੀਂ। ਇਸ ਕਰਕੇ ਅਨ ਦਿਨ ਹਰ ਰੋਜ਼ ਰਾਤ ਦਿਨ ਰਾਮ ਜੋ ਸਰਬ ਵਿਆਪੀ ਪਰਮੇਸ਼ਰ ਹੈ ਨਾ, ਤਿਸ ਦੇ ਗੁਣਾਂ ਨੂੰ ਰਸਨਾ ਦੇ ਨਾਲ ਕਹਿੰਦੇ ਹੀ ਰਹੀਏ। ਗੁਣ ਸਰੂਪ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਰਸਨਾ ਦੇ ਨਾਲ ਕਹਿੰਦੇ ਰਹੀਏ, ਬੋਲਦੇ ਰਹੀਏ, ਜਪਦੇ ਰਹੀਏ, ਉਚਾਰਦੇ ਰਹੀਏ ਸਤਨਾਮ ਸ੍ਰੀ ਵਾਹਿਗੁਰੂ। ਗੁਣ ਸਰੂਪ ਪਰਮੇਸ਼ਰ ਜੀ ਦਾ ਨਾਮ ਹੀ ਜਪਦੇ ਰਹੀਏ।
1: ਸਗਲ ਪਦਾਰਥ ਸਰਬ ਸੁਖ ਸਿੱਧ।
0: ਮਹਾਰਾਜ ਜੇ ਜਪਦੇ ਰਹੀਏ ਫਿਰ ਕੀ ਪ੍ਰਾਪਤ ਹੋਵੇਗਾ? ਹਜ਼ੂਰ ਫਰਮਾਉਂਦੇ ਨੇ ਭਾਈ ਸਗਲ ਪਦਾਰਥ ਸਾਰੇ ਹੀ ਫਲ ਪ੍ਰਾਪਤ ਹੋ ਜਾਣਗੇ। ਅੰਨ ਦੀ ਕਮੀ ਹੈ, ਅੰਨ ਮਿਲ ਜਾਵੇਗਾ। ਧਨ ਦੀ ਕਮੀ ਹੈ, ਧਨ ਮਿਲ ਜਾਵੇਗਾ। ਸਾਧ ਸੰਗਤ ਜੀ, ਦਿੱਲੀ ਦੇ ਵਿੱਚੋਂ ਇੱਕ ਗੁਰਮੁਖ ਪਿਆਰੇ ਨੇ ਅਰਦਾਸ ਬੇਨਤੀ ਕਰਵਾਈ। ਅਰਦਾਸ ਬੇਨਤੀ ਦੱਸਣ ਵੇਲੇ ਰੋ ਪਿਆ ਫੁੱਟ ਫੁੱਟ ਕੇ, ਕਹਿਣ ਲੱਗਾ ਜੀ ਘਰ ਦੇ ਵਿੱਚ ਰਿਜ਼ਕ ਦੀ ਬੜੀ ਕਮੀ ਹੈ, ਰਿਜ਼ਕ ਤੇ ਹੈ ਹੀ ਨਹੀਂ। ਇੱਕ ਵੇਲੇ ਰੋਟੀ ਪੱਕਦੀ ਹੈ, ਦੂਜੀ ਵੇਲੇ ਦਾ ਦੂਜੀ ਵਾਰੀ ਦਾ ਪਤਾ ਨਹੀਂ ਕਿ ਦੂਜੇ ਵੇਲੇ ਪੱਕਣੀ ਕਿ ਨਹੀਂ ਪੱਕਣੀ। ਅੰਨ ਦੀ ਬੜੀ ਕਮੀ ਹੈ, ਅਰਦਾਸ ਕਰੋ ਘਰ ਘਰ ਦੇ ਵਿੱਚ ਰਿਜ਼ਕ ਪ੍ਰਾਪਤ ਹੋਵੇ। ਸਤਿਗੁਰੂ ਜੀ ਦੇ ਤਖ਼ਤ ਤੇ ਸਾਧ ਸੰਗਤ ਜੀ ਤਿਸ ਦੀ ਅਰਦਾਸ ਕਰਾਈ। ਜਦੋਂ ਦੂਸਰੀ ਵਾਰ ਮਿਲਿਆ ਤੇ ਬੜਾ ਪ੍ਰਸੰਨ ਹੋ ਕੇ ਮਿਲਿਆ, ਕਹਿਣ ਲੱਗਾ ਜੀ ਲਹਿਰਾਂ ਬਹਿਰਾਂ ਹੋ ਗਈਆਂ, ਨੌਕਰੀ ਵੀ ਚੰਗੀ ਲੱਗ ਗਈ ਹੈ, ਤਨਖਾਹ ਵੀ ਚੰਗੀ ਆਉਂਦੀ ਹੈ, ਹੁਣ ਰੱਜ ਕੇ ਪ੍ਰਸ਼ਾਦਾ ਛਕਦੇ ਹਾਂ, ਹੁਣ ਘਾਟ ਨਹੀਂ ਮਹਾਰਾਜ ਨੇ ਛੱਡੀ। ਸਤਿਗੁਰੂ ਜੀ ਬਚਨ ਕਰਦੇ ਨੇ ਸਗਲ ਪਦਾਰਥ, ਘਰ ਵਿੱਚ ਰਿਜ਼ਕ ਚਾਹੀਦਾ ਹੋਵੇ, ਪਦਾਰਥ ਚਾਹੀਦੇ ਹੋਣ, ਇਸੇ ਪ੍ਰਕਾਰ ਨੌਕਰੀ ਦੀ ਲੋੜ ਹੋਵੇ, ਦੁੱਧ ਦੀ ਦਾਤ ਹੋਵੇ, ਸੰਤਾਨ ਦੀ ਲੋੜ ਹੋਵੇ, ਧੀ ਦੀ ਦਾਤ ਚਾਹੀਦੀ ਹੋਵੇ, ਸਪੁੱਤਰ ਦੀ ਦਾਤ ਚਾਹੀਦੀ ਹੋਵੇ, ਪੁੱਤ ਪੋਤੇ ਚਾਹੀਦੇ ਹੋਣ, ਦੋਤੀਆਂ ਦੋਤੇ ਚਾਹੀਦੇ ਹੋਣ, ਕਿਸੇ ਪ੍ਰਕਾਰ ਦਾ ਕੋਈ ਪਦਾਰਥ ਚਾਹੀਦਾ ਹੋਵੇ ਨਾ, ਤੇ ਸਾਰੇ ਹੀ ਪਦਾਰਥ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਮਿਲਦੇ ਨੇ। ਸਾਧ ਸੰਗਤ ਜੀ, ਚੰਡੀਗੜ੍ਹ ਦੇ ਲਾਗੇ ਮੋਹਾਲੀ ਜ਼ਿਲ੍ਹੇ ਦੀ ਤਹਿਸੀਲ ਹੈ ਡੇਰਾ ਬੱਸੀ, ਉੱਥੇ ਦਾ ਇੱਕ ਗੁਰਮੁਖ ਅੰਮ੍ਰਿਤਧਾਰੀ ਜੋੜਾ, 24 ਸਾਲਾਂ ਦਾ ਸਪੁੱਤਰ ਉਹਨਾਂ ਦਾ ਨੱਕ ਦਾ ਆਪਰੇਸ਼ਨ ਕਰਾਉਣੇ ਕਰਕੇ ਚੜ੍ਹਾਈ ਕਰ ਗਿਆ। ਨੱਕ ਦਾ ਮਾਸ ਵਧਿਆ ਹੋਇਆ ਸੀ, ਡਾਕਟਰਾਂ ਨੇ ਕਿਹਾ ਜੀ ਆਪਰੇਸ਼ਨ ਕਰਨਾ ਪਵੇਗਾ। ਡੇਰਾ ਬੱਸੀ ਦੇ ਹੋਸਪਿਟਲ ਵਿੱਚ ਉਸ ਬੱਚੇ ਦਾ ਆਪਰੇਸ਼ਨ ਕੀਤਾ ਗਿਆ, ਗਲਤ ਨਾੜ ਕੋਈ ਕੱਟੀ ਗਈ, 20 ਮਿੰਟਾਂ ਬਾਅਦ ਬੱਚੇ ਦੀ ਹਾਲਤ ਖਰਾਬ ਹੋ ਗਈ। ਡਾਕਟਰ ਕਹਿਣ ਲੱਗੇ ਜੀ ਚੰਡੀਗੜ੍ਹ ਲੈ ਜਾਓ। ਚੰਡੀਗੜ੍ਹ ਲੈ ਕੇ ਜਾ ਰਹੇ ਸਨ, ਰਸਤੇ ਦੇ ਵਿੱਚ ਹੀ ਉਹ ਜਿਹੜਾ ਨੌਜਵਾਨ ਸੀ, 24 ਸਾਲਾਂ ਦਾ ਬੱਚਾ ਕਹਿ ਲਈਏ, ਨੌਜਵਾਨ ਕਹਿ ਲਈਏ, ਚੜ੍ਹਾਈ ਕਰ ਗਿਆ। ਅਤੇ ਇਸ ਵੇਲੇ ਮਾਤਾ ਪਿਤਾ ਦੇ ਹਿਰਦੇ ਨੂੰ ਬੜਾ ਰੰਜ ਹੋਇਆ। ਤਖ਼ਤ ਸਾਹਿਬ 'ਤੇ ਆਏ, ਸਿੰਘ ਸਾਹਿਬ ਜੀ ਨੂੰ ਆ ਕਰਕੇ ਸਿੰਘ ਸਾਹਿਬ ਸੰਤ ਮਾਨ ਸੰਤ ਬਾਬਾ ਕੁਲਵੰਤ ਸਿੰਘ ਜੀ ਨੂੰ ਬੇਨਤੀ ਕੀਤੀ, ਮਹਾਂਪੁਰਖੋ ਗੋਦ ਉਜੜ ਗਈ ਹੈ, ਝੋਲੀ ਖਾਲੀ ਹੈ, ਕਿਰਪਾਲਤਾ ਕਰੋ ਝੋਲੀ ਭਰ ਜਾਵੇ। ਮਹਾਂਪੁਰਖਾਂ ਨੇ ਬਚਨ ਕੀਤਾ, ਅੰਮ੍ਰਿਤ ਵੇਲੇ 3 ਵਜੇ ਆਇਓ, ਅਰਦਾਸ ਬੇਨਤੀ ਕਰਾਂਗੇ। ਸਾਧ ਸੰਗਤ ਜੀ 3 ਵਜੇ ਸਤਿਗੁਰੂ ਜੀ ਦੇ ਦਰਬਾਰ ਵਿੱਚ ਆਏ। ਮਹਾਂਪੁਰਖਾਂ ਨੇ ਤਿੰਨਾਂ ਦੇ ਵਾਸਤੇ ਸੰਤਾਨ ਦੀ ਪ੍ਰਾਪਤੀ ਲਈ ਅਰਦਾਸ ਬੇਨਤੀ ਕੀਤੀ। ਇਸੇ ਮਹੀਨੇ ਦੀ ਜਿਹੜੀ ਲੰਘੀ 18 ਤਰੀਕ ਹੈ ਨਾ, 18 ਤਰੀਕ ਨੂੰ ਤਿੰਨਾਂ ਦੇ ਘਰ ਦੇ ਵਿੱਚ ਸੰਤਾਨ ਦੀ ਪ੍ਰਾਪਤੀ ਹੋਈ, ਬੱਚੀ ਨੇ ਜਨਮ ਲਿਆ ਹੈ। 52 ਸਾਲ ਦੀ ਉਮਰ ਦੇ ਵਿੱਚ ਉਸ ਬੀਬੀ ਦੀ ਫਿਰ ਕੁੱਖ ਹਰੀ ਹੋਈ, ਗੋਦ ਹਰੀ ਹੋਈ। ਅਤੇ ਸਾਧ ਸੰਗਤ ਜੀ ਕੱਲ੍ਹ 'ਤੇ ਇਸ ਬੱਚੀ ਦਾ ਨਾਮਕਰਨ ਕੀਤਾ ਗਿਆ, ਮੰਮਾ ਅੱਖਰ ਸੀ ਸ੍ਰੀ ਮੁਖਵਾਗ ਦਾ, ਅਤੇ ਬੱਚੀ ਦਾ ਨਾਮ ਰੱਖਿਆ ਗਿਆ ਮਿਹਰ ਕੌਰ ਬੱਚੀ ਦਾ ਨਾਮ ਰੱਖਿਆ ਗਿਆ। ਸੋ ਇਸ ਪ੍ਰਕਾਰ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੇ ਦਰ ਤੋਂ ਸਾਰੇ ਹੀ ਸੁੱਖ ਮਿਲਦੇ ਨੇ। ਉਸ ਗੁਰਮੁਖ ਪਿਆਰੇ ਦਾ ਨਾਮ ਹੈ ਕੰਵਰ ਰਣਦੀਪ ਸਿੰਘ ਜੀ, ਉਸ ਬੀਬੀ ਦਾ ਨਾਮ ਹੈ ਬੀਬੀ ਚਰਨਜੀਤ ਕੌਰ ਖਾਲਸਾ, ਜਿਨ੍ਹਾਂ ਨੂੰ ਸਪੁੱਤਰੀ ਦੀ ਦਾਤ ਸਤਿਗੁਰੂ ਕਲਗੀਧਰ ਸਾਹਿਬ ਜੀ ਦੇ ਦਰ ਤੋਂ ਮਿਲੀ ਹੈ। 52 ਸਾਲ ਦੀ ਉਮਰ ਦੇ ਵਿੱਚ ਉਹ ਭੈਣ ਫਿਰ ਤੋਂ ਮਾਤਾ ਬਣੀ, ਸੰਤਾਨ ਪ੍ਰਾਪਤੀ ਦਾ ਸੁੱਖ ਮਿਲਿਆ। ਕਿਹੜਾ ਸੁੱਖ ਹੈ ਜਿਹੜਾ ਸਤਿਗੁਰੂ ਜੀ ਦੇ ਦਰ ਤੋਂ ਨਹੀਂ ਮਿਲਦਾ? ਸਗਲ ਪਦਾਰਥ, ਸਾਰੇ ਪਦਾਰਥ, ਚਾਹੇ ਸੰਤਾਨ ਚਾਹੇ ਧਨ ਦੀ ਪ੍ਰਾਪਤੀ, ਲੋਕ ਪਰਲੋਕ ਦੇ ਸੁੱਖ। ਇਸੇ ਪ੍ਰਕਾਰ ਸਗਲ ਪਦਾਰਥ ਸਰਬ ਸੁਖਾ ਸਿੱਧ, ਸਾਰੇ ਹੀ ਸੁੱਖ ਮਿਲ ਜਾਂਦੇ ਨੇ ਲੋਕ ਅਤੇ ਪਰਲੋਕ ਦੇ, ਧਨ ਦੇ, ਅਰੋਗਤਾ ਦੇ। ਇਸੇ ਪ੍ਰਕਾਰ ਲੋਕ ਦੇ ਅਤੇ ਪਰਲੋਕ ਦੇ ਚਾਰੇ ਮੁਕਤੀਆਂ, ਬੈਕੁੰਠ ਦੀਆਂ ਅਤੇ ਕੇਵਲ ਮੁਕਤੀ, ਇਸੇ ਪ੍ਰਕਾਰ ਵਿਦੇਹ ਮੁਕਤੀ ਸਮੇਤ ਸਾਰੇ ਸੁੱਖ ਮਿਲ ਜਾਂਦੇ ਨੇ। ਅਤੇ ਸਿੱਧੇ ਸਾਰੀਆਂ ਸਿੱਧੀਆਂ, ਨਵ ਨਿਧੇ ਨਵ ਨਿਧੇ ਮੇਰਾ ਕਰਮ ਹੈ ਆਈ ਰਾਮ, ਸਭ ਕਿਛ ਮੈਂ ਸਭ ਕਿਛ ਪਾਇਆ ਨਾਮ ਧਿਆਈ ਰਾਮ। ਨੌ ਨਿਧੀਆਂ 18 ਸਿੱਧੀਆਂ, ਇਸੇ ਪ੍ਰਕਾਰ ਵਸੀ ਕਰਨ ਵਾਲੀਆਂ ਰਿਧੀਆਂ ਜਿਹੜੀਆਂ ਸਤਿਗੁਰੂ ਜੀ ਦੇ ਸ੍ਰੀ ਗੁਰੂ ਅਮਰਦਾਸ ਸਾਹਿਬ ਜੀ ਦੇ ਖੱਬੇ ਹੱਥ ਖੜੀਆਂ ਰਹਿੰਦੀਆਂ ਸਨ। ਰਿੱਧ ਵਸੈ ਬਾਂਵਾਂਗ ਜੋ ਤੀਨ ਲੋਕਾਂਤਰ ਮੋਹ ਹੈ, ਤਿੰਨੇ ਲੋਕਾਂ ਦੇ ਜੀਵਾਂ ਦੇ ਮਨਾਂ ਨੂੰ ਮੋੜ ਵਾਲੀ ਸਿੱਧੀ ਮਹਾਰਾਜ, ਜੋ ਰਿੱਧੀ ਅਖਵਾਉਂਦੀ ਆਪ ਜੀ ਦੇ ਖੱਬੇ ਹੱਥ ਖੜੀ ਰਹਿੰਦੀ ਏ। ਇਹ ਸਾਰੀਆਂ ਰਿੱਧੀਆਂ, ਸਾਰੀਆਂ ਨਿਧੀਆਂ, ਸਾਰੀਆਂ ਸਿੱਧੀਆਂ ਪ੍ਰਾਪਤ ਹੋ ਜਾਂਦੀਆਂ ਹਨ। ਮਨ ਬਾਂਛਤ, ਮਨ ਇਸ਼ਤ, ਸਾਰੇ ਫਲ ਪ੍ਰਾਪਤ ਲਹੀਆ, ਪ੍ਰਾਪਤ ਕਰ ਲਈਦੇ ਨੇ ਜੇ ਪਿਆਰ ਨਾਲ ਜਪਣਾ ਕਰੀਏ ਸਤਨਾਮ ਸ੍ਰੀ ਵਾਹਿਗੁਰੂ। ਵਿਸ਼ਰਾਮ ਦੇ ਕਰਕੇ ਸਤਿਗੁਰੂ ਜੀ ਬਚਨ ਕਰਦੇ ਹਨ ਜੀਓ
1: ਸੰਤ ਪ੍ਰਾਨ ਸੁਖ ਦਾਤੇ।
0: ਸੋ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਸੰਤ ਜਨਾਂ ਨੂੰ ਸਨਮਾਨ ਦੇਈਏ, ਹੇ ਸੰਤ ਜਨਵੋ ਆਵੋ ਪ੍ਰਾਨ ਸੁਖ ਦਾਤੇ, ਪ੍ਰਾਣਾ ਤੋਂ ਪਿਆਰੇ ਸੁਖਾਂ ਦੇ ਦਾਤੇ ਜੀਓ। ਇਸੇ ਪ੍ਰਕਾਰ
1: ਸੰਤ ਪ੍ਰਾਨ ਸੁਖ ਦਾਤੇ,
0: ਭਾਈ ਜਿਹੜੇ ਪਰਮੇਸ਼ਰ ਦੇ ਸੰਤ ਜਨ ਨੇ, ਜਿਹੜੇ ਪ੍ਰਾਣਾ ਤੋਂ ਪਿਆਰਾ ਕਰਕੇ ਰੱਖਦੇ ਨੇ ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਦੇ ਨਾਮ ਨੂੰ, ਤਿੰਨਾਂ ਦੇ ਪਾਸ ਤਿੰਨਾਂ ਦੀ ਸ਼ਰਨ ਵਿੱਚ ਚੱਲ ਕਰਕੇ ਆਵਹੋ
1: ਰਹੋ ਪ੍ਰਭ ਅਬਿਨਾਸੀ,
0: ਤੇ ਸੰਤ ਜਨਾਂ ਦੇ ਨਾਲ ਮਿਲ ਕਰਕੇ ਨਾਸ਼ ਤੋਂ ਰਹਿਤ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਨੂੰ ਜਪਣਾ ਕਰੋ।
1: ਨਾਥ ਹੈ ਨਾਥ ਦੀਨ ਦੁਖ ਭੰਜਨ,
0: ਮਹਾਰਾਜ ਨਾਮ ਜਪਣਾ ਕਿਸ ਦਾ ਹੈ? ਸਤਿਗੁਰੂ ਜੀ ਫਰਮਾਉਂਦੇ ਨੇ ਜੋ ਪਰਮੇਸ਼ਰ ਜੀ ਅਨਾਥਾਂ ਦੇ ਨਾਥ ਨੇ, ਦੀਨਾਂ ਦੇ, ਗਰੀਬਾਂ ਦੇ, ਨਿਮਾਣਿਆਂ ਦੇ, ਲੋਕ ਪਰਲੋਕ ਦੇ ਸਾਰੇ ਦੁੱਖਾਂ ਨੂੰ ਨਾਸ਼ ਕਰ ਦੇਣ ਵਾਲੇ ਹਨ। ਭਾਈ ਜੋ ਪਰਮੇਸ਼ਰ ਜੀ ਹਿਰਦੇ ਹਿਰਦੇ ਦੇ ਅੰਦਰ, ਸਰੀਰ ਸਰੀਰ ਦੇ ਅੰਦਰ ਵਸ ਰਹੇ ਨੇ, ਤੇ ਸੰਦਾਸ ਤੋਂ ਰਹਿਤ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਭਜਨ ਕਰੋ।
1: ਸੁਨਤ ਸੁਨਾਵਤ ਸਰਧਾ,
0: ਮਹਾਰਾਜ ਸੱਚੇ ਪਾਤਸ਼ਾਹ ਜੀ ਸੰਤ ਜਨਾਂ ਦੀ ਪਛਾਣ ਕੀ ਹੈ? ਜਿਨ੍ਹਾਂ ਦੇ ਨਾਲ ਮਿਲ ਕਰਕੇ ਨਾਮ ਜਪੀਏ, ਕਿਉਂਕਿ ਦੁਨੀਆਂ ਵਿੱਚ ਐੜੇ ਦੇ ਨਾਲ ਅਸੰਤ ਬਹੁਤੇ ਨੇ। ਚਿੱਟੇ ਜਿਨ ਕੇ ਕੱਪੜੇ, ਮੈਲੇ ਚਿੱਤ ਕਠੋਰ ਜੀਓ, ਤਿੰਨ ਮੁਖ ਨਾਮ ਨਾ ਉਪਜੈ ਅੰਤਰ ਵਿਆਪੈ ਚੋਰ ਜੀਓ। ਅੰਦਰ ਤੇ ਕਾਮ ਕ੍ਰੋਧ ਰੂਪੀ ਚੋਰ ਬੈਠੇ ਨੇ, ਗੁਫਾਵਾਂ ਵਿੱਚ ਪਾਪ ਕਰਮ ਕਰਦੇ ਨੇ, ਤੇ ਚਿੱਟੇ ਕੱਪੜੇ ਪਾ ਕੇ ਦਿਖਾ ਦਿੰਦੇ ਨੇ ਜੀ ਹਮ ਵੀ ਸੰਤ ਹੈ, ਅਸੀਂ ਵੀ ਸੰਤ ਹੈ। ਕੋਈ ਸੰਤ ਸਦਾਈ ਜਾਂਦਾ, ਕੋਈ ਗੁਰੂ ਅਖਵਾਈ ਜਾਂਦਾ, ਕੋਈ ਸਤਿਗੁਰੂ ਅਖਵਾਈ ਜਾਂਦਾ। ਇਸ ਪ੍ਰਕਾਰ ਜਿਵੇਂ ਦੁਨੀਆਂ ਵਿੱਚ ਸੋਨਾ ਹੈ ਤੇ ਸੋਨੇ ਦੀ ਨਕਲ ਬਹੁਤੀ ਹੈ ਨਾ, ਸੰਤ ਜਨ ਪਰਮੇਸ਼ਰ ਜੀ ਦੇ ਪਿਆਰ ਵਾਲੇ ਬੜੇ ਅਮੁੱਲਕ ਨੇ, ਇਸ ਪ੍ਰਕਾਰ ਸੰਤਾਂ ਦੀ ਨਕਲ ਵਿੱਚ ਅਸੰਤ ਵੀ ਬਹੁਤੇ ਨੇ। ਮਹਾਰਾਜ ਪਛਾਣ ਕਿਵੇਂ ਕਰੀਏ, ਕੌਣ ਸੰਤ ਹੈ ਜਿਸ ਦੀ ਸੰਗਤ ਕਰਨੀ ਹੈ? ਤੇ ਸਤਿਗੁਰੂ ਜੀ ਪਛਾਣ ਦੱਸਦੇ ਨੇ, ਗਾਵਤ ਜਿਹੜੇ ਵਾਹਿਗੁਰੂ ਜੀ ਦੇ ਗੁਣਾਂ ਨੂੰ ਸਦਾ ਗਾਇਨ ਕਰਦੇ ਨੇ, ਸੁਨਤ ਵਾਹਿਗੁਰੂ ਜੀ ਦੇ ਨਾਮ ਨੂੰ ਸਰਵਣ ਕਰਦੇ ਨੇ, ਗਾਵਤ ਗਾਉਂਦੇ ਨੇ ਬੈਖਰੀ ਬਾਣੀ ਦੁਆਰਾ, ਮੱਧਮਾ ਦੁਆਰਾ, ਪਾਰਾ ਬਾਣੀ ਦੁਆਰਾ, ਪਸੰਤੀ ਦੁਆਰਾ, ਗਾਵਤ ਗੁਰਮੁਖ ਰੋਮ ਰੋਮ ਹਰ ਧਿਆਵੈ, ਰੋਮ ਰੋਮ ਦੁਆਰਾ ਨਾਮ ਨੂੰ ਧਿਆਉਂਦੇ ਨੇ, ਨਾਮ ਨੂੰ ਜਪਦੇ ਵਾਹਿਗੁਰੂ ਜੀ ਦੇ ਗੁਣ ਗਾਉਂਦੇ ਨੇ। ਸੁਨਤ ਭਾਈ ਆਪਣੇ ਕੰਨਾਂ ਦੇ ਨਾਲ ਵਾਹਿਗੁਰੂ ਜੀ ਦੇ ਜਸ ਨੂੰ ਕੀਰਤਨ ਦੁਆਰਾ, ਕਥਾ ਦੁਆਰਾ, ਬਾਣੀ ਦੁਆਰਾ ਸਦਾ ਸੁਣਦੇ ਨੇ। ਦਮਦਮੀ ਟਕਸਾਲ ਦੇ ਮੁਖੀ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖ ਹਰ ਵੇਲੇ ਹੀ ਗੁਰਬਾਣੀ ਸੁਣਿਆ ਕਰਦੇ ਸਨ, ਉਹਨਾਂ ਦੇ ਕੋਲ ਸਿੰਘ ਮੌਜੂਦ ਰਿਹਾ ਕਰਦੇ ਸਨ। ਇੱਕ ਨੇ ਥੱਕ ਜਾਣਾ, ਦੂਜੇ ਨੇ ਬਾਣੀ ਸੁਣਾਉਣੀ, ਦੂਜੇ ਨੇ ਥੱਕ ਜਾਣਾ, ਤੀਜੇ ਨੇ ਗੁਰਬਾਣੀ ਸੁਣਾਉਣੀ, ਹਰ ਵੇਲੇ ਗੁਰਬਾਣੀ ਸੁਣਦੇ ਰਹਿਣਾ। ਸਿੰਘਾਂ ਦੇ ਗਲੇ ਬੈਠ ਜਾਣੇ, ਨਾੜਾਂ ਸੁੱਜ ਜਾਣੀਆਂ, ਘਿਓ ਦੀ ਮਾਲਿਸ਼ ਕਰਨੀ, ਫਿਰ ਦੂਜੇ ਨੇ ਬਾਣੀ ਸੁਣਾਉਣੀ, ਤੀਜੇ ਨੇ ਸੁਣਾਉਣੀ। ਇਹ ਪ੍ਰਤੱਖ ਉਦਾਹਰਣ ਹੈ ਸੰਤ ਬਾਬਾ ਠਾਕੁਰ ਸਿੰਘ ਜੀ ਮਹਾਂਪੁਰਖਾਂ, ਜਿੰਨੀ ਕਿਸੇ ਨੇ ਅੰਮ੍ਰਿਤ ਬਾਣੀ ਨਹੀਂ ਸੁਣੀ, ਇਹ ਵਰਲਡ ਰਿਕਾਰਡ, ਵਿਸ਼ਵ ਰਿਕਾਰਡ ਕਹਿ ਲਈਏ, ਸਭ ਤੋਂ ਵੱਧ ਬਾਣੀ ਸੁਣੀ ਹੈ। ਸਤਿਗੁਰੂ ਜੀ ਬਚਨ ਕਰਦੇ, ਇਹ ਹੈ ਪਛਾਣ ਸੰਤਾਂ ਦੀ, ਉਹ ਅੰਮ੍ਰਿਤਮਈ ਗੁਰਬਾਣੀ ਨੂੰ ਸੁਣਦੇ ਨੇ, ਵਾਹਿਗੁਰੂ ਜੀ ਦੇ ਗੁਣਾਂ ਨੂੰ ਗਾਉਂਦੇ ਨੇ, ਸੁਨਾਵਤ। ਤੇ ਜਿਹੜੇ ਇਸ ਪ੍ਰਕਾਰ ਆਪ ਗੁਣਾਂ ਨੂੰ ਸੁਣਦੇ ਨੇ, ਗੁਣਾਂ ਨੂੰ ਗਾਉਂਦੇ ਨੇ, ਦੂਸਰਿਆਂ ਨੂੰ ਵੀ ਵਾਹਿਗੁਰੂ ਜੀ ਦਾ ਜਸ ਹੀ ਕਥਨ ਕਰਕੇ ਸੁਣਾਉਂਦੇ ਨੇ, ਤੇ ਬੜੀ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ ਆਪ ਸਰਵਣ ਕਰਦੇ, ਦੂਜਿਆਂ ਨੂੰ ਕਰਾਉਂਦੇ ਹਨ,
1: ਹਰ ਰਸ ਪੀ ਵਡ ਭਾਗੇ,
0: ਤੇ ਬੜੀ ਸ਼ਰਧਾ ਦੇ ਨਾਲ ਉਹ ਜਿਹੜੇ ਗੁਰਮੁਖ ਪਿਆਰੇ ਨੇ ਹਰੀ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਰਸ ਨੂੰ ਪੀਂਦੇ ਨੇ, ਤੇ ਜਿਹੜੇ ਇਸ ਪ੍ਰਕਾਰ ਪੀਂਦੇ ਨੇ ਉਹ ਵੱਡਿਆਂ ਭਾਗਾਂ ਵਾਲੇ ਸੰਤ ਹਨ, ਸਭ ਤੋਂ ਸ੍ਰੇਸ਼ਟ ਵੱਡੇ ਭਾਗ ਹਨ ਉਹਨਾਂ ਜੀ, ਉਹਨਾਂ ਦੇ ਜੀਓ
1: ਕਲੇਸ਼ ਮਿਟੇ ਸਭ ਤਨ ਤੇ।
0: ਸੋ ਮਹਾਰਾਜ ਉਹਨਾਂ ਦੀ ਕੋਈ ਹੋਰ ਵੀ ਪਛਾਣ ਦੱਸੋ, ਤੇ ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਕਰ ਕਲੇਸ਼, ਉਹਨਾਂ ਦੇ ਮਨ ਦੀ ਕਲਪਨਾ ਦਾ ਕਲੇਸ਼ ਮਿਟ ਗਿਆ ਹੁੰਦਾ ਹੈ। ਮਨ ਦੇ ਵਿੱਚ ਕੋਈ ਕਲਪਨਾ ਨਹੀਂ ਹੁੰਦੀ, ਹਰ ਇਨਸਾਨ ਮਨ ਵਿੱਚ ਕੁਛ ਨਾ ਕੁਛ ਕਲਪਦਾ ਹੀ ਰਹਿੰਦਾ, ਚਿਤਵਦਾ ਹੀ ਰਹਿੰਦਾ, ਸੋਚਦਾ ਹੀ ਰਹਿੰਦਾ, ਇੱਥੇ ਜਾਵਾਂਗਾ, ਆਹ ਕਰਾਂਗਾ, ਉੱਥੇ ਜਾਣਾ ਸੀ, ਨਹੀਂ ਗਿਆ, ਨੁਕਸਾਨ ਹੋ ਗਿਆ, ਇੱਦਾਂ ਕਰਦਾ ਨੁਕਸਾਨ ਬਚ ਜਾਣਾ ਸੀ, ਫਲਾਣੇ ਨੇ ਇਹ ਕਹਿ ਦਿੱਤਾ, ਮੈਂ ਇਹ ਜਵਾਬ ਦੇਣਾ ਸੀ, ਹਰ ਵੇਲੇ ਮਨ 'ਚ ਮਹਾਂਭਾਰਤ ਲੱਗੀ ਹੋਈ ਰਹਿੰਦੀ ਹੈ, ਹਰ ਵੇਲੇ ਕਲੇਸ਼, ਹਰ ਵੇਲੇ ਜੰਗ ਮਨ 'ਚ ਛਿੜੀ ਰਹਿੰਦੀ ਹੈ। 60,000 ਨਵਾਂ ਫੁਰਨਾ ਮਨ ਵਿੱਚ ਹਰ ਰੋਜ਼ ਆਈ ਜਾਂਦਾ, ਤੇ ਸਾਧ ਸੰਗਤ ਜੀ ਸੰਤ ਜਨਾਂ ਦੀ ਪਛਾਣ ਇਹ ਹੁੰਦੀ ਹੈ, ਮਨ ਦੇ ਵਿੱਚ ਉਹਨਾਂ ਦੇ ਕੋਈ ਕਲੇਸ਼ ਨਹੀਂ ਹੁੰਦਾ, ਨਾ ਕਲਪਨਾ ਦਾ ਕਲੇਸ਼, ਕਲ ਕਲੇਸ਼ ਮਿਟੇ ਸਭ ਤਨ ਤੇ, ਉਹਨਾਂ ਦੇ ਤਨ ਦੇ ਅੰਦਰੋਂ ਮਨ ਦੇ ਵਿੱਚੋਂ ਸਾਰੇ ਕਲੇਸ਼ ਮਿਟ ਜਾਂਦੇ ਨੇ, ਤਨ ਤੇ, ਤਨ ਦੇ ਸਾਰੇ ਕਲੇਸ਼ ਰੋਗ ਮਿਟ ਜਾਂਦੇ ਨੇ, ਤੇ ਮਨ ਚੋਂ ਕਲਪਨਾ ਮਿਟ ਜਾਂਦੀ ਹੈ। ਰਮੇ ਹੋਏ ਪਰਮੇਸ਼ਰ ਜੀ ਦੇ ਅੰਮ੍ਰਿਤ ਨਾਮ ਦਾ ਸਿਮਰਨ ਕਰਨ ਦੇ ਵਿੱਚ ਸਦਾ ਲਿਵ ਲਗਾ ਕਰਕੇ ਰੱਖਦੇ ਨੇ, ਗਿਆਨ ਜਾਗਰਤ ਅਵਸਥਾ ਵਿੱਚ ਸਦਾ ਜਾਗ ਰਹਿੰਦੇ ਨੇ, ਅਵਿਦਿਆ ਅਗਿਆਨ ਮੋਹ ਦੀ ਨਿੰਦਰਾ ਵਿੱਚ ਨਹੀਂ ਸੌਂਦੇ ਹਨ ਜੀਓ।
1: ਕਾਮ ਕ੍ਰੋਧ ਝੂਠ ਤਜ ਨਿੰਦਾ,
0: ਭਾਈ ਉਹਨਾਂ ਨੇ ਕਾਮ ਦਾ ਫੁਰਨਾ ਛੱਡ ਦਿੱਤਾ ਹੈ ਵਸਤੂ ਵਿਚਾਰ ਦੇ ਨਾਲ, ਕ੍ਰੋਧ ਦਾ ਫੁਰਨਾ ਛੱਡ ਦਿੱਤਾ ਹੈ ਸ਼ਾਂਤੀ ਵਿਚਾਰ ਦੇ ਨਾਲ, ਝੂਠ ਬੋਲਣਾ ਉਹਨਾਂ ਨੇ ਛੱਡ ਦਿੱਤਾ ਸੱਚ ਦੇ ਧਾਰਨੀ ਹੋ ਕਰਕੇ, ਬੋਲੀਐ ਸੱਚ ਧਰਮ ਝੂਠ ਨਾ ਬੋਲੀਐ, ਐਸਾ ਜੀਵਨ ਹੁੰਦਾ ਮਿਥਿਆ ਨਾ ਹੀ ਰਸਨਾ ਪਰਸ, ਝੂਠ ਨੂੰ ਤੇ ਜ਼ੁਬਾਨ ਤੇ ਲਿਆਉਂਦੇ ਹੀ ਨਹੀਂ, ਤੇ ਨਿੰਦਾ ਕਦੇ ਕਰਦੇ ਹੀ ਨਹੀਂ, ਨਿੰਦਾ ਦਾ ਔਗਣ ਵੀ ਤਿੰਨਾਂ ਨੇ ਤਿਆਗਿਆ ਹੋਇਆ ਹੈ।
1: ਹਰ ਸਿਮਰਨ ਬੰਧਨ ਟੂਟੇ,
0: ਵਾਹਿਗੁਰੂ ਜੀ ਦਾ, ਹਰੀ ਜੀ ਦਾ ਅੰਮ੍ਰਿਤ ਨਾਮ ਜਪ ਜਪ ਕਰਕੇ ਬੰਧਨ ਰਹਿਤ ਹੋ ਗਏ ਨੇ, ਨਾਮ ਦਾ ਸਿਮਰਨ ਕਰਨੇ ਕਰਕੇ ਉਹਨਾਂ ਦੇ ਕਾਮ ਕ੍ਰੋਧ ਲੋਭ ਮੋਹੰਕਾਰ ਸ਼ਬਦ ਸਪਰਸ਼ ਰੂਪ ਰਸ ਗੰਧ ਜੜ ਮਾਇਆ ਚੇਤਨ ਮਾਇਆ ਦੇ ਸਾਰੇ ਬੰਧਨ ਜਨਮ ਮਰਨ ਦੇ ਬੰਧਨਾਂ ਦੇ ਸਮੇਤ ਟੁੱਟ ਗਏ ਹਨ।
1: ਮੋਹ ਮਗਨ ਅਹੰ ਅੰਧ ਮਮਤਾ,
0: ਸੋ ਇਸ ਪ੍ਰਕਾਰ ਸੰਸਾਰ ਦੇ ਅੰਦਰ ਵੱਡਾ ਰੋਗ ਜੋ ਮੋਹ ਦਾ ਕਿਹਾ ਜਾਂਦਾ ਹੈ, ਉਹ ਇਸ ਪ੍ਰਕਾਰ ਮੋਹ ਦੇ ਵਿੱਚ ਮਗਨ ਨਹੀਂ ਹੁੰਦੇ, ਅਹੰਕਾਰ ਨੂੰ ਉਹਨਾਂ ਨੇ ਛੱਡ ਦਿੱਤਾ ਹੋਇਆ, ਅਹੰਕਾਰ ਦੀ ਅੰਧਤਾਈ ਦੇ ਵਿੱਚ ਨਹੀਂ ਫਸਦੇ, ਮਮਤਾ ਪਦਾਰਥਾਂ ਤੇ ਸਰੀਰ ਦੀ ਨਹੀਂ ਕਰਦੇ।
1: ਗੁਰ ਕਿਰਪਾ ਤੇ ਛੂਟੇ,
0: ਮਹਾਰਾਜ ਇਹ ਹਉਮੈ ਦਾ ਬੰਧਨ ਤੇ ਰਿਸ਼ੀਆਂ ਦੇ ਨਾਲ ਟੁੱਟੇ, ਦੇਵਤਿਆਂ ਦੇ ਨਾਲ ਟੁੱਟੇ, ਸਵਰਗ ਦੇ ਰਾਜੇ ਇੰਦਰ ਦੇ ਨਾਲ ਟੁੱਟੇ, ਇਹ ਹਉਮੈ ਤੇ ਸ਼ਿਵਜੀ ਬ੍ਰਹਮਾ ਵਿਸ਼ਨੂੰ ਦੀ ਵੀ ਨਹੀਂ ਮਿਟੀ, ਫਿਰ ਸੰਤ ਜਨਾਂ ਦੀ ਹਉਮੈ ਕਿਵੇਂ ਮਿਟਦੀ ਹੈ, ਕਿਵੇਂ ਉਹਨਾਂ ਦੇ ਬੰਧਨ ਇਹ ਕੱਟੇ ਜਾਂਦੇ ਨੇ? ਹਜ਼ੂਰ ਫਰਮਾਉਂਦੇ ਨੇ ਗੁਰ ਕਿਰਪਾ ਤੇ, ਭਾਈ ਉਹਨਾਂ ਦੇ ਉੱਪਰ ਸਤਿਗੁਰੂ ਜੀ ਦੀ ਕਿਰਪਾ ਹੋ ਜਾਂਦੀ ਹੈ, ਤੇ ਸਤਿਗੁਰੂ ਜੀ ਦੀ ਕਿਰਪਾ ਦੇ ਨਾਲ ਉਹ ਸਾਰੇ ਬੰਧਨਾਂ ਤੋਂ ਛੁੱਟ ਗਏ ਨੇ, ਬੰਧਨ ਤੋੜੈ ਹੋਵੇ ਮੁਕਤ, ਬੰਧਨਾਂ ਨੂੰ ਤੋੜ ਕੇ ਮੁਕਤ ਰੂਪ ਹੋਏ ਹਨ ਜੀਓ।
1: ਤੂੰ ਸਮਰੱਥ ਪਾਰ ਬ੍ਰਹਮ ਸੁਆਮੀ।
0: ਸੋ ਮਹਾਰਾਜ ਸੱਚੇ ਪਾਤਸ਼ਾਹ ਜੀ, ਅਸੀਂ ਵੀ ਮੁਕਤ ਪਦਾਰਥ ਨੂੰ ਪਾਉਣ ਵਾਸਤੇ, ਬੰਧਨ ਤੋੜਨ ਵਾਸਤੇ ਕਿਹੜਾ ਕਰਮ ਕਰੀਏ? ਸਤਿਗੁਰੂ ਜੀ ਬਚਨ ਕਰਦੇ ਨੇ, ਭਾਈ ਅਰਦਾਸ ਕਰੋ। ਅਰਦਾਸ ਦੇ ਵਿੱਚ ਬੜੀ ਸ਼ਕਤੀ ਹੈ। ਹੁਣ ਇਹ ਸਰਵਣ ਕੀਤਾ ਨਾ, ਜੇ ਅਰਦਾਸ ਸਤਿਗੁਰੂ ਜੀ ਦੇ ਦਰ ਤੇ ਕਰਵਾਈ ਤੇ ਕੈਂਸਰ ਦਾ ਰੋਗ ਮਿਟ ਗਿਆ, ਜੇ ਸੰਤਾਨ ਵਾਸਤੇ ਅਰਦਾਸ ਕਰਵਾਈ ਤੇ ਸਪੁੱਤਰੀ ਦੀ ਦਾਤ ਮਿਲ ਗਈ। ਅਰਦਾਸ ਵਿੱਚ ਬੜਾ ਬਲ ਹੈ, ਜੋ ਮੰਗੀਏ ਸੋਈ ਮਿਲ ਜਾਂਦਾ। ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ, ਭਾਈ ਅਰਦਾਸ ਕਰੋ। ਹੇ ਪਾਰ ਬ੍ਰਹਮ ਪਰਮੇਸ਼ਰ ਜੀ, ਸਾਡੇ ਮਨ ਬਾਣੀ ਸਰੀਰ ਦੇ ਸਵਾਮੀ ਮਾਲਕ ਜੀਓ, ਆਪ ਜੀ ਸਰਬ ਕਲਾ ਸਮਰੱਥ ਹੋ ਜੀਓ।
1: ਕਰ ਕਿਰਪਾ ਜਨ ਤੇਰਾ।
0: ਮਹਾਰਾਜ ਮੇਰੇ ਉੱਪਰ ਵੀ ਆਪ ਜੀ ਕਿਰਪਾ ਦ੍ਰਿਸ਼ਟੀ ਕਰਦੇ ਹੋ। ਮੈਂ ਮਾੜਾ ਹਾਂ, ਚੰਗਾ ਹਾਂ, ਜੈਸਾ ਵੀ ਹਾਂ, ਆਪ ਜੀ ਦੇ ਚਰਨਾਂ ਦੀ ਸ਼ਰਨ ਵਿੱਚ ਆਇਆ ਹਾਂ। ਮਹਾਰਾਜ ਮੈਂ ਆਪ ਜੀ ਦਾ ਜਨ ਹਾਂ, ਅਦਨਾ ਜਿਹਾ ਨਿੱਕਾ ਜਿਹਾ ਸੇਵਕ ਹਾਂ, ਮੋਹੇ ਨਾ ਵਿਸਾ ਰਹੋ, ਮੈਂ ਜਨ ਤੇਰਾ।
1: ਦੂਰ ਰਹਿਓ ਸਰਬ ਮਹਿ ਠਾਕੁਰ।
0: ਹੇ ਠਾਕੁਰ ਜੀ, ਸਵਾਮੀ ਜੀ, ਆਪ ਜੀ ਸਰਬਤ ਸਥਾਨਾਂ ਤੇ ਪੂਰਨ ਹੋ ਰਹੇ ਹੋ, ਇਸੇ ਪ੍ਰਕਾਰ
1: ਦੂਰ ਰਹਿਓ ਸਰਬ ਮਹਿ ਠਾਕੁਰ।
0: ਮਹਾਰਾਜ ਅਰਦਾਸ ਬੇਨਤੀ ਤਾਂ ਆਪ ਜੀ ਨੇ ਕਰਨੇ ਦੀ ਆਗਿਆ ਦਿੱਤੀ, ਹੁਕਮ ਕਰ ਦਿੱਤਾ ਹੈ, ਪਰ ਅਰਦਾਸ ਕਰਨੀ ਕਿਸ ਦੇ ਅੱਗੇ ਹੈ? ਕੋਈ ਮੜੀਆਂ ਤੇ ਜਾ ਕੇ, ਕੋਈ ਮੱਟਾਂ ਤੇ ਜਾ ਕੇ, ਕੋਈ ਦੇਵੀਆਂ ਦੇ ਦਰ ਤੇ, ਕੋਈ ਦੇਵਤਿਆਂ ਤੇ ਜਾ ਕੇ ਅਰਦਾਸਾਂ ਕਰਦਾ ਹੈ? ਮਹਾਰਾਜ ਅਸੀਂ ਕਿਸ ਅੱਗੇ ਅਰਦਾਸ ਕਰੀਏ? ਤੇ ਹਜ਼ੂਰ ਫਰਮਾਉਂਦੇ ਨੇ, ਅਰਦਾਸ ਉਸ ਅੱਗੇ ਕਰਨੀ ਹੈ, ਪੂਰ ਰਹਿਓ ਸਰਬ ਮਹਿ, ਜੋ ਪਰਮੇਸ਼ਰ ਜੀ ਸਾਰੀ ਸਮੁੱਚੀ ਸ੍ਰਿਸ਼ਟੀ ਕਾਇਨਾਤ ਦੇ ਅੰਦਰ ਪਰਿਪੂਰਨ ਹੋ ਰਹੇ ਨੇ, ਤੇ ਜਿਹੜੇ ਪਰਮੇਸ਼ਰ ਜੀ ਠਾਕੁਰ ਸਾਰੀ ਸ੍ਰਿਸ਼ਟੀ ਦੇ ਕਰਤਾ ਭਰਤਾ ਹਰਤਾ ਰੂਪ ਅਤੇ ਵਿਆਪਕ ਰੂਪ ਹਨ।
1: ਨਾਨਕ ਸੋ ਪ੍ਰਭ ਨੇਰਾ।
0: ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਬਚਨ ਕਰਦੇ ਨੇ, ਭਾਈ ਉਹ ਠਾਕੁਰ, ਉਹ ਪ੍ਰਭੂ, ਉਹ ਮਾਲਕ, ਉਹ ਸਵਾਮੀ, ਉਹ ਸਰਬ ਕਲਾ ਸਮਰੱਥ, ਉਹ ਪਾਰ ਬ੍ਰਹਮ ਪਰਮੇਸ਼ਰ ਸਾਰਿਆਂ ਤੋਂ ਨੇੜੇ ਹੈ। ਪਰਮੇਸ਼ਰ ਜੀ ਦੀ ਨੇੜੇ ਕੋਈ ਵੀ ਨਹੀਂ। ਸੋ ਪ੍ਰਭ ਨੇਰਾ, ਪਰਮੇਸ਼ਰ ਜੀ ਨੇੜੇ ਤੋਂ ਨੇੜੇ ਨੇ, ਸਾਰਗ ਤੋਂ ਨੇੜੇ ਨੇ, ਹੱਥਾਂ ਪੈਰਾਂ ਤੋਂ ਨੇੜੇ ਨੇ। ਇਸ ਪ੍ਰਕਾਰ ਹਿਰਦੇ ਦੇ ਅੰਦਰ ਵਸਣ ਵਾਲੇ, ਹਿਰਦੇ ਦੇ ਨਿਵਾਸੀ ਨੇ, ਜੋ ਨੇੜੇ ਤੋਂ ਨੇੜੇ ਪਰਮੇਸ਼ਰ ਜੀ ਸਰਬ ਕਲਾ ਸਮਰੱਥ ਸਰਬ ਵਿਆਪੀ ਨੇ, ਤਿਸ ਦੇ ਅੱਗੇ ਅਰਦਾਸ ਕਰੋ, ਮਹਾਰਾਜ ਮੈਨੂੰ ਕਦੇ ਵਿਸਾਰਨਾ ਨਾ ਕਰੋ, ਕਰ ਕਿਰਪਾ ਜਨ ਤੇਰਾ। ਮੇਰੇ ਤੇ ਵੀ ਕਿਰਪਾਲਤਾ ਕਰ ਦਿਓ ਜੀ, ਮੇਰੇ ਤੇ ਵੀ ਮਿਹਰ ਕਰ ਦਿਓ ਜੀ, ਮਹਾਰਾਜ ਮੈਂ ਆਪ ਜੀ ਦਾ ਜਨ ਹਾਂ, ਕਿਰਪਾਲਤਾ ਕਰਕੇ ਬਖਸ਼ ਲਓ, ਚਰਨਾਂ ਦੇ ਨਾਲ ਜੋੜ ਲਵੋ, ਅੰਮ੍ਰਿਤ ਨਾਮ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ। ਸਾਰੇ ਸੁੱਖ ਜਿਸ ਆਪ ਜੀਆਂ ਦੇ ਅੰਮ੍ਰਿਤ ਨਾਮ ਦੇ ਵਿੱਚ ਨੇ, ਉਹ ਅੰਮ੍ਰਿਤ ਨਾਮ ਮਹਾਰਾਜ ਸਾਡੇ ਤਾਈਂ ਵੀ ਦੇ ਕਰਕੇ ਸਾਨੂੰ ਸਫਲਿਆਂ ਤੇ ਕਿਰਤਾਰਥ ਕਰੋ ਜੀ। ਇਹ ਪਾਵਨ ਉਪਦੇਸ਼ ਗਰੀਬ ਨਿਵਾਜ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਸਾਹਿਬ ਜੀਆਂ ਨੇ ਕਿਰਪਾਲਤਾ ਕਰਕੇ, ਮਿਹਰ ਕਰਕੇ, ਅੰਮ੍ਰਿਤਮਈ ਗੁਰਬਾਣੀ ਦੁਆਰਾ ਬਖਸ਼ਿਆ। ਪਾਵਨ ਗੁਰਬਾਣੀ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਗਰੀਬ ਨਿਵਾਜ ਸਤਿਗੁਰੂ ਜੀ ਅਤੇ ਗੁਰੂ ਸੰਗਤ ਨੇ ਕਿਰਪਾਲਤਾ ਕਰਕੇ ਖਿਮਾ ਅੱਗੇ ਵਾਸਤੇ ਸਮਤ ਬਖਸ਼ਿਸ਼ ਕਰਨੀ। ਗੁਰ ਚਰਨਾਂ ਵੇਖੇ ਉਰਜੋਈਆਂ ਕਰੀਏ, ਸੱਚੇ ਪਾਤਸ਼ਾਹ ਜੀ ਕਿਰਪਾਲਤਾ ਕਰੋ, ਮਿਹਰ ਕਰੋ ਦਾਤਾਰ ਜੀ। ਜੋ ਆਪ ਜੀ ਨੇ ਬਚਨ ਕਥਨ ਅਤੇ ਸਰਵਣ ਕਰਵਾਏ ਨੇ, ਸਾਡਿਆਂ ਮਨਾਂ ਦੇ ਅੰਦਰ, ਹਿਰਦਿਆਂ ਦੇ ਅੰਦਰ ਵਸਾ ਦੇਵੋ ਜੀ। ਚਰਨ ਕਮਲਾਂ ਦੀ ਪ੍ਰੀਤੀ, ਸੇਵਾ ਸਿਮਰਨ, ਨਾਮ ਬਾਣੀ, ਚੜ੍ਹਦੀ ਕਲਾ ਦੀ ਦਾਤ ਬਖਸ਼ਿਸ਼ ਕਰਕੇ ਕਿਰਤਾਰਥ ਕਰੋ ਪਿਆਰੀ ਗੁਰਸਿੱਖੀ, ਨਿਤਨੇਮ ਦੀ ਪਰਪਕਤਾ ਬਖਸ਼ੋ ਜੀ। ਪਾਵਨ ਗੁਰ ਸ਼ਬਦ ਦੀਆਂ ਅਖੀਰਲੀਆਂ ਪੰਕਤੀਆਂ ਪੜ੍ਹ ਕਰਕੇ

ਗੁਰੂ ਗਰੀਬ ਨਾਥ ਸੱਚੇ ਪਾਤਸ਼ਾਹ ਆਪ ਜੀ ਦੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਦੇ ਸਤਿਕਾਰ ਵਜੋਂ ਸੰਗਤਾਂ ਵੱਲੋਂ ਮਾਇਆ ਪੇਠ ਹਾਜ਼ਰ ਹੋਈ ਹੈ। ਆਪ ਜੀ ਦਰੋ ਘਰੋਂ ਨਾਮਦਾਨ ਗੁਰਸਿੱਖੀ ਦਾਨ ਬਖਸ਼ਣਾ ਹਾਜ਼ਰੀਆਂ ਅੰਦਰ ਪ੍ਰਵਾਨ ਕਰਨੀ ਯਾਤਰਾ

ਤੇਜਾਂਛ ਜਗਤ ਕਰਤਾ ਸਦੀਵ ਹਰਤਾ ਸਨਾਤਨ ਆਸਨ ਅਡੋਲ ਅਨਭੂਤ ਕਰਮ ਦਾਤਾ ਦਇਆਲ ਅਨਭੂਤ ਧਰਮ ਜਿਹੇ ਸਤਰੁ ਮਿੱਤਰ ਨਹੀਂ ਜਨਮ ਜਾਤ ਜਿਹੇ ਪੁੱਤਰ ਭਰਾਤ ਨਹੀਂ ਮਿੱਤਰ ਮਾਤ ਜਿਹੇ ਕਰਮ ਹਰਮ ਨਹੀਂ ਧਰਮ ਧਿਆਨ ਜਿਹੇ ਨੇਹ ਗੇਹ ਨਹੀਂ ਬਿਉਤ ਬਾਨ ਜਿਹੇ ਜਾਤ ਪਾਤ ਨਹੀਂ ਸਤਰੁ ਮਿੱਤਰ ਜਿਹੇ ਨੇਹ ਗੇਹ ਨਹੀਂ ਚਿਹਨ ਚਿੱਤਰ ਜਿਹੇ ਰੰਗ ਰੂਪ ਨਹੀਂ ਰਾਗ ਰੇਖ ਜਿਹੇ ਜਨਮ ਜਾਤ ਨਹੀਂ ਭਰਮ ਭੇਖ ਜਿਹੇ ਕਰਮ ਭਰਮ ਨਹੀਂ ਜਾਤ ਪਾਤ ਨਹੀਂ ਨੇਹ ਗੇਹ ਨਹੀਂ ਪਿੱਤਰ ਮਾਤ ਜਿਹੇ ਨਾਮ ਥਾਮ ਨਹੀਂ ਵਰਗ ਪਿਆਤ ਜਿਹੇ ਰੋਗ ਸੋਗ ਨਹੀਂ ਸਤਰ ਸਾਧ ਜਿਹੇ ਤਰਾਸ ਵਾਸ ਨਹੀਂ ਦੇਹ ਨਾਸ ਜਿਹੇ ਆਦ ਅੰਤ ਨਹੀਂ ਰੂਪ ਰਾਸ ਜਿਹੇ ਰੋਗ ਸੋਗ ਨਹੀਂ ਜੋਗ ਜੁਗਤ ਜਿਹੇ ਤਰਾਸ ਆਸ ਨਹੀਂ ਭੂਮ ਭੁਗਤ ਜਿਹੇ ਕਾਲ ਬਿਆਲ ਕੱਟਿਓ ਨੰਗ ਅੱਛਾ ਸਰੂਪ ਅਖੈ ਅਭੰਗ ਜਿਹੇ ਨੇਤ ਨੇਤ ਉਜਰੰਤ ਵੇਦ ਜਿਹੇ ਅਲਖ ਰੂਪ ਕਥਤ ਕਤੇਬ ਜਿਹੇ ਅਲਖ ਰੂਪ ਆਸਨ ਅਡੋਲ ਜਿਹੇ ਅਮਿਤ ਤੇਜ ਅਛੈ ਅਤੋਲ ਜਿਹੇ ਧਿਆਨ ਕਾਜ ਮੁੰਜਨ ਅਨੰਤ ਕਈ ਕਲਪ ਜੋਗ ਸਾਧਤ ਦੁਰੰਤ ਤਨ ਸੀਤ ਘਾਮ ਵਰਖਾ ਸਹੰਤ ਗਈ ਕਲਪ ਏਕ ਆਸਨ ਬਿਤੰਤ ਗਈ ਜਤਨ ਜੋਗ ਵਿਦਿਆ ਵਿਚਾਰ ਸਾਧੰਤ ਤਦ ਪਾਵਤ ਨ ਪਾਰ ਕਈ ਊਰਧ ਬਾਹ ਦੇ ਸਨ ਭ੍ਰਮੰਤ ਕਈ ਊਰਧ ਮੱਧ ਪਾਵਕ ਝੁਲੰਤ ਕਈ ਸਿਮ੍ਰਿਤ ਸਾਸਰਤ ਉਚਰੰਤ ਬੇਦ ਕਈ ਕੋਕ ਕਾਵ ਕਥਤ ਕਤੇਵ ਕਈ ਅਗਨ ਹੋਤ ਕਈ ਪਵਨ ਹਾਰ ਕਈ ਕਰਤ ਕੋਟ ਮ੍ਰਿਤ ਕੋ ਹਾਰ ਕਈ ਕਰਤ ਸਾਕ ਪੈ ਪੱਤਰ ਫਛ ਨਹੀਂ ਤਦਬ ਦੇਵ ਹੋਵਤ ਪ੍ਰਤਛ ਕਈ ਗੀਤ ਗਾਨ ਗੰਧਰਵ ਪ੍ਰੀਤ ਕਈ ਵੇਦ ਸਾਸਰ ਵਿਦਿਆ ਪ੍ਰਤੀਤ ਕਹੁ ਵੇਦ ਰੀਤ ਜਗਿਆਤ ਕਰਮ ਕਹੁ ਅਗਨ ਹੋਤ ਕਹੁ ਤੀਰਥ ਧਰਮ ਕਈ ਦੇਸ ਦੇਸ ਭਾਖਾਰ ਟੰਤ ਕਈ ਦੇਸ ਦੇਸ ਵਿਦਿਆ ਬੜੰਤ ਕਈ ਗਲਤ ਭਾਂਤ ਬਾਂਧਨ ਵਿਚਾਰ ਨਹੀਂ ਨੈਕਤਾ ਸਪਾਇਤ ਨ ਪਾਰ ਕਈ ਤੀਰਥ ਤੀਰਥ ਭਰਮਤ ਸੋਹਰਮ ਕਈ ਅਗਨ ਹੋਤਰ ਕਈ ਦੇਵ ਕਰਮ ਕਈ ਕਰਤ ਵੀਰ ਵਿਦਿਆ ਵਿਚਾਰ ਨਹੀਂ ਤਦਵਤਾ ਸਪਾਇਤ ਨ ਪਾਰ ਕਹੁ ਰਾਜ ਰੀਤ ਕਹੁ ਜੋਗ ਧਰਮ ਕਈ ਸਿਮ੍ਰਿਤ ਸਾਸਰਤ ਉਚਰਤ ਸੋ ਕਰਮ ਨਿਉਲੀ ਯਾਦ ਕਰਮ ਕਹੁ ਹਸਤ ਦਾਨ ਕਹੁ ਅਸਵਮੇਧ ਮਖ ਕੋ ਬਖਾਨ ਕਹੁ ਕਰਤ ਬ੍ਰਹਮ ਵਿਦਿਆ ਵਿਚਾਰ ਕਹੁ ਜੋਗ ਰੀਤ ਕਹੁ ਬਿਰਧ ਚਾਰ ਕਹੁ ਕਰਤ ਜਛ ਗੰਧਰਵ ਗਾਨ ਕਹੁ ਧੂਪ ਦੇਵ ਕਹੁ ਵਰਖ ਦਾਨ ਕਹੁ ਪਿੱਤਰ ਕਰਮ ਕਹੁ ਬੇਦ ਰੀਤ ਕਹੁ ਨ੍ਰਿਤ ਨਾਚ ਕਹੁ ਗਾਨ ਗੀਤ ਕਹੁ ਕਰਤ ਸਾਸ ਸਿਮ੍ਰਿਤ ਉਚਾਰ ਕਈ ਵਜਤ ਏਕ ਪਗ ਨਿਰਾਧਾਰ ਕਈ ਨੇਹ ਦੇਹ ਕਈ ਗੇਹ ਵਾਸ ਕਈ ਬ੍ਰਹਮਤ ਦੇਸ ਦੇਸ ਅਨੁਦਾਸ ਕਈ ਜਲ ਨਿਵਾਸ ਕਈ ਅਗਨ ਤਾਪ ਕਈ ਜਪਤ ਉਰਧ ਲਟਕੰਤ ਜਾਪ ਕਈ ਜਪਤ ਜੋਗ ਕਲਪੰ ਪ੍ਰਜੰਤ ਨਹੀਂ ਤਦਵ ਤਾਸ ਪਾਇਤ ਨ ਅੰਤ ਕਈ ਕਰਤ ਕੋਟ ਵਿਦਿਆ ਵਿਚਾਰ ਨਹੀਂ ਤਦਵ ਦਿਸ਼ਟ ਦੇਖੇ ਮੁਰਾਰ ਬਿਨ ਭਗਤ ਸੰਗਤ ਨਹੀਂ ਭਰਤ ਪਾਨ ਬਹੁ ਕਰਤ ਹੋ ਮਰ ਜਗ ਦਾਨ ਬਿਨ ਏਕ ਨਾਮ ਇਕ ਚਿੱਤ ਲੀਨ ਫੋ ਕੁਟੋ ਸਰਵ ਧਰਮਾ ਬਿਹੀਨ ਤਵ ਪ੍ਰਸਾਦ ਤੋਟਕ ਛੰਦ ਜੈ ਜੰਪਹੁ ਜੋਗਣ ਜੂਹੁ ਜੁਅੰਗ ਭਾਇ ਕੰਪਹੁ ਮੇਰ ਪਿਆਲ ਭੁਅੰਗ ਤਪ ਤਾਪਤ ਸਰਬ ਜਲੇਰ ਥਲੰਘਨ ਉਚਰਤ ਇੰਦ੍ਰ ਕੁਮੇਰ ਬਲੰ ਅਨਖੇਦ ਸਰੂਪ ਅਭੇਦ ਅਭਿਅੰਗ ਅਨਖੰਡ ਅਭੂਤ ਅਛੇਦ ਅਛਿਅੰਗ ਅਨਕਾਲ ਅਪਾਲ ਦਿਆਲ ਸੁਅੰਗ ਜੇ ਠੱਡਿਅੰਗ ਮੇਰ ਆਕਾਸ਼ ਭੁਅੰ ਅਨਖੰਡ ਅਮੰਡ ਪ੍ਰਚੰਡ ਨਰੰਗ ਜਿਹੇ ਰਚਿਅੰਗ ਦੇਵ ਦੇਵ ਵਰੰਗ ਸਵਕੀਨੀ ਦੀਨ ਜਮੀਨ ਜਮਾ ਜਿਹੇ ਰਚਿਅੰਗ ਸਰਬ ਮਕੀਨ ਮਕਾਂ ਜਿਹੇ ਰਾਗ ਨ ਰੂਪ ਨ ਰੇਖ ਰੁਖੰ ਜੇ ਤਾਪ ਨ ਸਾਪ ਨ ਸੁਖ ਸੁਖੰ ਜੇ ਰੋਗ ਨ ਸੋਗ ਨ ਭੋਗ ਭੁਯੰ ਜੇ ਖੇਦ ਨ ਭੇਦ ਨ ਛੇਦ ਛਯੰ ਜਿਹੇ ਜਾਤ ਨ ਪਾਤ ਨ ਮਾਤ ਪਿਤੰ ਜਿਹੇ ਰਚਿਅੰ ਛਤਰੀ ਛਤਰ ਛਿਦੰ ਜਿਹੇ ਰਾਗ ਨ ਰੇਖ ਨ ਰੋਗ ਬਣੰ ਜਿਹੇ ਦ੍ਵੈਖ ਨ ਦਾਗ ਨ ਦੁਖ ਗਣੰ ਜਿਹੇ ਅੰਡ ਹਤੇ ਬ੍ਰਹਮੰਡ ਰਚਿਓ ਦਸ ਚਾਰ ਕਰੀ ਨਵ ਖੰਡ ਸਚਿਓ ਰਜ ਤਾਮਸ ਤੇਜ ਤੇਜ ਕੀਓ ਅਨੁਭਵ ਪਦ ਆਪ ਪ੍ਰਚੰਡ ਲਿਓ ਸਰੇ ਸਿੰਧੁਰੂ ਬਿੰਦ ਨਗਿੰਦ ਨਗੰ ਸਰੇ ਜਛ ਗੰਧਰਵ ਫਣਿੰਦ ਭੁਜੰਗ ਰਚ ਦੇਵ ਦੇਵ ਅਭੇਵ ਨਰੰਗ ਨਰਪਾਲ ਨਿਰਪਾਲ ਕਰਾਲ ਤ੍ਰਿਗੰ ਕੈ ਕੀਟ ਪਤੰਗ ਭੁਜੰਗ ਨਰੰਗ ਰਚ ਅੰਡਜ ਸੇਤ ਜੋਤ ਭੁਜੰਗੀਏ ਦੇਵ ਦੇਵ ਸਰਾਧ ਪਤੰਗ ਅਨਖੰਡ ਪ੍ਰਤਾਪ ਪ੍ਰਚੰਡ ਗਤੰ ਪ੍ਰਭ ਜਾਤ ਨ ਪਾਤ ਨ ਜੋਤ ਜੁਤੰ ਜਿਹ ਤਾਤ ਨ ਮਾਤ ਨ ਭਰਾਤ ਸੁਤੰ ਜਿਹ ਰੋਕ ਨ ਸੋਕ ਨ ਭੋਗ ਭੁਅੰ ਜਿਹ ਜੰਪ ਹੈ ਕਿੰਨਰ ਜਛ ਜੁਅੰ
नर नारण पुंसक जाहि किए गण किन्नर जाच भुजंग दिए गजवाजर अथादिक पांद गण भवभूत भविक भवान तुअंग जय अंडज सेतज जेर रच भूम आकाश पताल जनंग रच पावक पवन प्रचंड बली बन जास कियो फल फूल कली भू मेर आकाश निवास चितंग रच रोज एकादश चंद्र वृतंग दुध चंद दिने सह दीप दई जय पावक पवन प्रचंड मई जय खंड अखंड प्रचंड किए जय छत्र उपाय छपाए दिए जय लोक चतुर्दश चार रचे नर गंधर्व देव देव सच्चे अंधूत भूत छूत मतंगन काद व्याद अनाद गतंगन खेद अभेद छेन अछेद नरंग जय चार चतुर्दश चक्र फिरंग जय राग न रंग न रेख रुखंग जय शोक न भोग न जोग जुगंग भुव भंजन गंजन आदि सरंग जय वंदत देव देव नरंग गण किन्नर जच भुजंग रचे मण माणक मोती लाल सुचे अन भंज प्रभा अन गंज प्रतंग जय पार न पावत पूर मतंग अनखंड स्वरूप दंड प्रभा जय जंपद वेद पुराण सभा जय वेद कतेव अनंत कहे जय भूत भूत न भेद लह जय वेद पुराण कतेव जप सुत सिंध अधो मुख ताप तप तब कई गल्पन लो तब ताप करे नहीं नैक कृपा नित पान पर जय फोकट धर्म सफेद जय एक चित्त कृपा नित को जप है देव या भव सागर कोतर है भव भूल न देह पुनर्धर है एक नाम बिना नहीं कोट प्रतीम वेद उचारत सार सुती जो वारस के जस के रस है देव भूल

ਜੰਤਰ ਮੰਤਰ ਨ ਤੰਤਰ ਜਾ ਕੋ ਆਦਿ ਪੁਰਖ ਅਪਾਰ ਹਸ ਗੇੜ ਵਿਖੇ ਬਸ ਸਭ ਠੌਰ ਮੈਂ ਨਿਰਧਾਰ ਜਾਤ ਪਾਤ ਨਾ ਤਾਤ ਜਾ ਕੋ ਮੰਤਰ ਮਾਤ ਨਾ ਮਿੱਤਰ ਸਰਵ ਠੌਰ ਵਿਖੇ ਰਮਿਓ ਜੇ ਚਕਰ

ਫੇਖ ਚਕਰ ਚਰਨ ਵਰਣ ਜਾ ਕੋ ਜਾਤ ਪਾਤ ਨ ਫੇਖ ਰੂਪ ਰੇਖ ਨ ਰੰਗ ਜਾ ਕੋ ਰਾਗ ਰੂਪ ਨ ਰੰਗ ਸਰਬ ਲਾਇਕ ਸਰਬ ਖਾਇਕ ਸਰਬ ਤੇ ਅਨਭੰਗ ਸਰਬ ਦਾਤਾ ਸਰਬ ਗਿਆਤਾ ਸਰਬ ਕੋ ਵਰਤਪਾਲ ਦੀਨ ਬੰਧ ਦਇਆਲ ਸਵਾਮੀ ਆਦਿ ਦੇਵਾ ਪਾਲ ਦੀਨ ਬੰਧ ਪ੍ਰਭੀਨ ਸਰੀਪਤ ਸਰਬ ਕੋ ਕਰਤਾਰ ਵਰਨ ਚਿਹਰਨਾ ਚੱਕਰ ਜਾ ਕੋ

ਦੀਏ ਬਹੁਦਾਨ ਮਹਾਂਵ੍ਰਤ ਧਾਰੇ ਦੇਸ ਫਿਰੇ ਕਰ ਫੇਸ ਦਬੋਧਨ ਕੇਸ ਧਰੇ ਨਾ ਮਿਲੇ ਹਰ ਪਿਆਰੇ ਆਸਨ ਕੋਟ ਕਰੇ ਅਸ਼ਟਾਂਗ ਧਰੇ ਬਹੁ ਨਿਆਸ ਕਰੇ ਮੁਖ ਕਾਰੇ ਦੀਨ ਦਿਆਲ ਅਕਾਲ ਭਜੇ ਬਿਨ ਅੰਤ ਕੋ ਅੰਤ ਕੇ ਧਾਮ ਸਿਧਾਰੇ ਤਵਾ ਪ੍ਰਸਾਦ ਕਬਿਤ ਅਤਰ ਕੇ ਚਲਈਆ ਛਿਦ ਛਤਰ ਕੇ ਧਰਈਆ ਛਤਰ ਧਾਰੀਓ ਕੇ ਛਲਈਆ ਮਹਾ ਸਤਰਨ ਕੇ ਸਾਲ ਹੈ ਦਾਨ ਕੇ ਦਿਵਈਆ ਮਹਾਮਾਨ ਕੇ ਬਠਈਆ ਅਵਸਾਨ ਕੇ ਦਿਵਈਆ ਹੈ ਕਟਈਆ ਜਾ ਮਜਾਲ ਹੈ ਜੁਧ ਕੇ ਜਤਈਆ ਵਿਰੁੱਧ ਕੇ ਮਿਟਈਆ ਮਹਾਬੁੱਧ ਕੇ ਦਿਵਈਆ ਮਹਾਮਾਨ ਹੋ ਕੇ ਮਾਨ ਹੈ ਗਿਆਨ ਹੋ ਕੇ ਗਿਆ ਤਾ ਮਹਾਬੁੱਧ ਤਾ ਕੇ ਦਾਤਾ ਦੇਵ ਕਾਲ ਹੋ ਕੇ ਕਾਲ ਮਹਾਕਾਲ ਹੋ ਕੇ ਕਾਲ ਹੈ ਪੂਰਬੀ ਨਾ ਪਾਰ ਪਾਵੇ ਹਿੰਗੁਲਾ ਹਿਮਾਲ ਧਿਆਵੇ ਗੋਰ ਗਰ ਦੇ ਜੇ ਗੁਣ ਗਾਵੇ ਤੇਰੇ ਨਾਮ ਹੈ ਜੋਗੀ ਜੁਗ ਸਾਧ ਪਾਉਣ ਸਾਧਨਾ ਕਿਤੇ ਬੰਧੇ ਅਰਬ ਕੇ ਅਰਬੀ ਅਰਾਧ ਤੇਰੇ ਨਾਮ ਹੈ ਫਰਾਗੇ ਫਿਰੰਗੀ ਮਾਨੇ ਗੰਧਾਰੀ ਗੁਰੇ ਸੀ ਜਾਨੇ ਪੱਛਮ ਕੇ ਪੱਛਮੀ ਪਛਾਣ ਨਿਜ ਕਾਮ ਹੈ ਮਰਹਟਾ ਮੰਗੇਲ ਤੇਰੀ ਮਨ ਸੋ ਤਪੱਸਿਆ ਕਰੇ ਦੇੜੇ ਵੈ ਤਿਲੰਗੀ ਪਹਿਚਾਨੇ ਧਰਮ ਧਾਮ ਹੈ ਬੰਗ ਕੇ ਮੰਗਾਲੀ ਫਿਰ ਹੰਗ ਕੇ ਫਿਰੰਗ ਵਾਲੀ ਦਿੱਲੀ ਕੇ ਦਿਲ ਵਾਲੀ ਤੇਰੀ ਆ ਕਿਆ ਮੈਂ ਚਲਤ ਹੈ ਰੂਹ ਕੇ ਰੂਹੇਲੇ ਮੰਗ ਦੇਸ ਕੇ ਮੰਗੇਲੇ ਵੀਰ ਬੰਗ ਸੀ ਬੁੰਦੇਲੇ ਬਾਪ ਪੁੰਜ ਕੋ ਮਲਤ ਹੈ ਗੋਖਾ ਗੋਨ ਕਾਵੇ ਚਿਰ ਮਚੀਨ ਕੇ ਸੀਸ ਨਿਆਵੇ ਦਿਵ ਤਿਥਿ ਆਏ ਦੁਖ ਦੇਹ ਕੇ ਦਲਤ ਹੈ ਜਿਨੇ ਦੋਹੇ ਧਿਆਇਓ ਤਿਨੇ ਪੂਰਨ ਪ੍ਰਤਾਪ ਪਾਇਓ ਸਰਬ ਧਨ ਧਾਮ ਫਲ ਫੂਲ ਸਫਲਤ ਹੈ ਦੇਵ ਦੇਵ ਦਾਨ ਕੋ ਸੁਰੇਸ ਦਾਨਵਾਨ ਕੋ ਮਹੇਸ਼ ਗੰਗ ਧਾਨ ਕੋ ਅਵੇਸ ਕਹੀਅਤ ਹੈ ਅੰਗ ਮੈਂ ਰੰਗੀਨ ਰਾਗ ਰੂਪ ਮੈਂ ਪ੍ਰਵੀਨ ਔਰ ਕਾਹੂ ਪੈ ਨਦੀਨ ਸਾਧ ਅਧੀਨ ਕਹੀਅਤ ਹੈ ਪਾਈਏ ਨ ਪਾਰ ਤੇਜ ਪੁੰਜ ਮੈਂ ਅਪਾਰ ਸਰਬ ਵਿਦਿਆ ਕੇ ਉਦਾਰ ਹੈ ਅਪਾਰ ਕਹੀਅਤ ਹੈ ਹਾਥੀ ਕੀ ਪੁਕਾਰ ਪਰ ਪਾਛੇ ਪਹੁੰਚਤ ਤਾਹੇ ਚੀਟੀ ਕੀ ਚੰਗਾਰ ਪਹਿਲੇ ਹੀ ਸੁਨੀਅਤ ਹੈ ਕਿਤੇ ਇੰਦਰ ਦੁਆਰ ਕਿਤੇ ਬ੍ਰਹਮਾ ਮੁਖ ਚਾਰ ਕਿਤੇ ਕ੍ਰਿਸ਼ਨਾ ਅਵਤਾਰ ਕਿਤੇ ਰਾਮ ਕਹੀਅਤ ਹੈ ਕਿਤੇ ਸਸਰਾ ਸੀ ਕਿਤੇ ਸੂਰਜ ਪ੍ਰਕਾਸ਼ ਕਿਤੇ ਮੁੰਡਿਆ ਉਦਾਸੀ ਜੁਗ ਦੁਆਰ ਦਹੀਅਤ ਹੈ ਕਿਤੇ ਮਹਾਦੀਨ ਕਿਤੇ ਵਿਆਸੇ ਪ੍ਰਵੀਨ ਕਿਤੇ ਕੁਮੇਰ ਗੁਲੀਨ ਕਿਤੇ ਜਸ ਕਹੀਅਤ ਹੈ ਕਰਤੇ ਹੈ ਵਿਚਾਰ ਪੈਣਾ ਪੂਰਨ ਕੋ ਪਾਵੇ ਪਾਰ ਤਾਹੀ ਤੇ ਅਪਾਰ ਨਿਰਾਧਾਰ ਲਹੀਅਤ ਹੈ ਪੂਰਨ ਅਵਤਾਰ ਨਿਰਾਧਾਰ ਹੈ ਨਾ ਪਾਰ ਵਾਰ ਪਾਈਏ ਨਾ ਪਾਰ ਪੈ ਅਪਾਰ ਕੇ ਬਖਾਨੀਏ ਅਦਵੈ ਅਬਿਨਾਸੀ ਪਰਮ ਪੂਰਨ ਪ੍ਰਕਾਸ਼ੀ ਮਹਾਰੂਪ ਹੂੰ ਕੇ ਰਾਸੀ ਹੈ ਅਨਾਸੀ ਕੇ ਕਮਾਨੀਏ ਜੰਤਰ ਹੁਨ ਜਾਤ ਜਾ ਕੇ ਬਾਬ ਹੁਨ ਮਾਇਦਾ ਕੇ ਪੂਰਨ ਪ੍ਰਭਾ ਕੇ ਸੋ ਛਟਾ ਕੇ ਅਨ ਮਾਨੀਏ ਤੇਜ ਹੂੰ ਕੋ ਤੰਤਰ ਹੈ ਕੇ ਰਾਜਸੀ ਕੋ ਜੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਨਿਜੰਤਰ ਕੇ ਖਜਾਨੀਏ ਤੇਜ ਹੂੰ ਕੋ ਤਰ ਹੈ ਕੇ ਰਾਜਸੀ ਕੋ ਸਰ ਹੈ ਕੇ ਸੁਧਤਾ ਕੋ ਗਰ ਹੈ ਕੇ ਸਿੱਧਤਾ ਕੀ ਸਾਰ ਹੈ ਕਾਮਨਾ ਕੀ ਖਾਨ ਹੈ ਕੇ ਸਾਧਨਾ ਕਿਸਾਨ ਹੈ ਵਿਰਕਤਤਾ ਕੀ ਬਾਨ ਹੈ ਕੇ ਬੁੱਧ ਕੋ ਉਦਾਰ ਹੈ ਸੁੰਦਰ ਸਰੂਪ ਹੈ ਕਭੂਪਨ ਕਭੂਪ ਹੈ ਕਰੂਪ ਹੂੰ ਕਰੂਪ ਹੈ ਕੁਮਤ ਕੋ ਪ੍ਰਹਾਰ ਹੈ ਦੀਨਨ ਕੋ ਦਾਤਾ ਹੈ ਗਨੀਮਨ ਕੋ ਕਾਰਕ ਹੈ ਸਾਧਨ ਕੋ ਰਚਕ ਹੈ ਗੁਨਨ ਕੋ ਪਹਾਰ ਹੈ ਸਿੱਧ ਕੋ ਸਰੂਪ ਹੈ ਕਿ ਬੁੱਧ ਕੋ ਵਿਭੂਤ ਹੈ ਕਿ ਕ੍ਰੋਧ ਕੋ ਅਭੂਤ ਹੈ ਕਿ ਅਛਾ ਅਵਿਨਾਸੀ ਹੈ ਕਾਮ ਕੋ ਕੁਨਿੰਦਾ ਹੈ ਕਿ ਖੂਬੀ ਕੋ ਦਿਹੰਦਾ ਹੈ ਗਨੀਮਨ ਕਰਿੰਦਾ ਹੈ ਕਿ ਤੇਜ ਕੋ ਪ੍ਰਕਾਸ਼ੀ ਹੈ ਕਾਲ ਹੋ ਕੇ ਕਾਲ ਹੈ ਕੇ ਸਤਰਨ ਕੇ ਸਾਲ ਹੈ ਕੇ ਮਿੱਤਰਨ ਕੋ ਬੋਗਤ ਹੈ ਕੇ ਬ੍ਰਿਧਤਾ ਕੀ ਬਾਸੀ ਹੈ ਜੋਗ ਹੂੰ ਕੋ ਜੰਤਰ ਹੈ ਕੇ ਤੇਜ ਹੂੰ ਕੋ ਤੰਤਰ ਹੈ ਕੇ ਮੋਹਨੀ ਕੋ ਮੰਤਰ ਹੈ ਕੇ ਪੂਰਨ ਪ੍ਰਕਾਸ਼ੀ ਹੈ ਰੂਪ ਕੋ ਨਿਵਾਸ ਹੈ ਕੇ ਬੁੱਧ ਕੋ ਪ੍ਰਕਾਸ਼ ਹੈ ਕੇ ਸਿੱਧਤਾ ਕੋ ਵਾਸ ਹੈ ਕੇ ਬੁੱਧ ਹੂੰ ਕੋ ਘਰ ਹੈ ਦੇਵਨ ਕੋ ਦੇਵ ਹੈ ਨਿਰੰਜਨ ਅਭੇਵ ਹੈ ਅਦੇਵਨ ਕੋ ਦੇਵ ਹੈ ਕੇ ਸੁਧਤਾ ਕੋ ਸਰ ਹੈ ਜਾਨ ਕੋ ਬਚਿਆ ਹੈ ਮਾਨ ਕੋ ਦਿਵਿਆ ਹੈ ਜਮਜਾਲ ਕੋ ਕਟਿਆ ਹੈ ਕਿ ਕਾਮਨਾ ਕੋ ਕਰ ਹੈ ਤੇਜ ਕੋ ਪ੍ਰਚੰਡ ਹੈ ਅਖੰਡਨ ਕੋ ਖੰਡ ਹੈ ਮਹੀਪਨ ਕੋ ਮੰਡ ਹੈ ਕਿ ਸਤਰੀਆਂ ਨਾ ਨਰ ਹੈ ਵਿਸ਼ਵ ਕੋ ਭਰਨ ਹੈ ਗਿਆ ਪਤਾ ਕੋ ਹਰਨ ਹੈ ਕਿ ਸੁਖ ਕੋ ਕਰਨ ਹੈ ਕਿ ਤੇਜ ਕੋ ਪ੍ਰਕਾਸ਼ ਹੈ ਭਾਈ ਇਹ ਨਾ ਪਾਰ ਬਾਰ ਵਾਰ ਹੋ ਕੋ ਪਾਰ ਜਗ ਕੀ ਜਤ ਵਿਚਾਰ ਸੋ ਵਿਚਾਰ ਕੋ ਨਿਵਾਸ ਹੈ ਹਿੰਗੁਲਾ ਹਿਮਾਲ ਗਾਵੇ ਹਬਸੀ ਹਲ ਬਿਧਾਵੇ ਪੂਰਬੀ ਨਾ ਪਾਰ ਪਾਵੇ ਅਸਤ ਅਨਾਸ ਹੈ ਦੇਵਨ ਕੋ ਦੇਵ ਮਹਾਦੇਵ ਹੂੰ ਕੇ ਦੇਵ ਹੈ ਨਿਰੰਜਨ ਅਭੇਵ ਨਾ ਅਦਵੈ ਅਭਿਨਾਸੀ ਹੈ ਅੰਜਨ ਵਿਹੀਨ ਹੈ ਨਿਰੰਜਨ ਪ੍ਰਵੀਨ ਹੈ ਕੇ ਸੇਵਕ ਅਧੀਨ ਹੈ ਕਟਿਆ ਜਮ ਜਾਲ ਕੇ ਦੇਵਨ ਕੇ ਦੇਵ ਮਹਾਦੇਵ ਹੂੰ ਕੇ ਦੇਵਨਾਥ ਭੂਮ ਕੇ ਭੁਜਈਆ ਹੈ ਮੁਹੱਈਆ ਮਹਾਬਾਲ ਕੇ ਰਾਜਨ ਕੇ ਰਾਜਾ ਮਹਾਸਾਜ ਹੂੰ ਕੇ ਸਾਜਾ ਮਹਾਜੋਗ ਹੂੰ ਕੋ ਜੋਗ ਹੈ ਧਰਿਆ ਤੁਮ ਛਾਲ ਕੇ ਕਾਮਨਾ ਕੇ ਕਰ ਹੈ ਕੇ ਬੁੱਧ ਤਾ ਕੋ ਹਰ ਹੈ ਕੇ ਸਿੱਧ ਤਾ ਕੇ ਸਾਥੀ ਹੈ ਕੇ ਕਾਲ ਹੈ ਕੁਚਾਲ ਕੇ
ਛੀਰ ਕੈਸੀ ਛੀਰਾ ਵਧ ਛਾਜ ਕੈਸੀ ਛਤਰਾ ਨੇਰ ਛਪਾ ਕਰ ਕੈਸੀ ਛਬ ਕਾਲਿੰਦ ਕੇ ਕੂਲ ਕੇ ਹੰਸ ਨਿਸੀ ਸੀ ਹਰੂਮ ਹੀਰਾ ਸੀ ਹੁਸੈਨਾਬਾਦ ਗੰਗਾ ਕੈਸੀ ਧਾਰ ਚਾਲੀ ਸਾਤੋ ਸਿੰਧ ਰੂਲ ਕੇ ਪਾਰਸੀ ਪਲਾਉ ਗੜ ਰੂਪਾ ਕਿਸੇ ਰਾਮਪੁਰ ਸੋਰਾ ਸੀ ਸੁਰੰਗਾਬਾਦ ਨੀ ਕੇ ਰਹੀ ਝੂਲ ਕੇ ਚੰਪਾ ਸੀ ਚੰਦੇਰੀ ਗੁੱਡ ਚਾਂਦਨੀ ਸੀ ਚਾਂਦਾਗੜ ਕੀਰਤ ਤਿਹਾਰੀ ਰਹੀ ਮਾਲਤੀ ਸੀ ਫੂਲ ਕੇ ਫਟਕ ਸੀ ਕੈਲਾਸ ਕਮਾਓ ਗੜ ਕਾਂਸੀਪੁਰ ਸੀਸਾ ਸੀ ਸੁਰੰਗਾਬਾਦ ਨੀ ਕੇ ਸੋਹੀਅਤ ਹੈ ਹਿਮਾ ਸੀ ਹਿਮਾਲਯ ਹਰ ਹਾਰ ਸੀ ਹਲੱਬਾ ਨੇ ਰਹੰਸ ਕੈਸੀ ਹਾਜੀਪੁਰ ਦੇਖ ਮੋਹੀਅਤ ਹੈ ਚੰਦਨ ਸੀ ਚੰਪਾਵਤ ਚੰਦਰਮਾ ਸੀ ਚਾਂਦਰਗੀਰ ਚਾਂਦਨੀ ਸੀ ਚਾਂਦਗੜ ਜੋਨ ਜੋਹੀਅਤ ਹੈ ਗੰਗਾ ਸਮ ਗੰਗ ਧਾਰ ਪਕਾਂ ਸੀ ਬਿਰੰਦਾਬਾਦ ਕੀਰਤ ਤਿਹਾਰੀ ਕੀ ਉਜਿਆਰੀ ਸੋਹੀਅਤ ਹੈ ਫਰਾਸੀ ਫਿਰੰਗੀ ਫਰਾਸੀਜ਼ ਕੇ ਦੁਰੰਗੀ ਮਕਰਾਨ ਕੇ ਬ੍ਰਿੰਦੰਗੀ ਤੇਰੇ ਗੀਤ ਗਾਈਅਤ ਹੈ ਬਖਰੀ ਕੰਧਾਰੀ ਗੋਰ ਕਖਰੀ ਗੁਰਦੇ ਜਾਚਾਰੀ ਬੋਨ ਗਏ ਹਾਰੀ ਤੇਰੋ ਨਾਮ ਧਿਆਈਅਤ ਹੈ ਪੂਰਵ ਪਲਾਉ ਕਾਮ ਰੂਪ ਕਮਾਉ ਸਰਵ ਠੌਰ ਮੈਂ ਬਿਰਾਜ ਜਹਾਂ ਜਹਾਂ ਜਾਈਅਤ ਹੈ ਪੂਰਨ ਪ੍ਰਤਾਪ ਜੰਤਰ ਮੰਤਰ ਦੇ ਅਤਾ ਬਿਨਾਥ ਕੀਰਤ ਤਿਹਾਰੀ ਕੋ ਨ ਪਾਰ ਪਾਈਅਤ ਹੈ।

ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ, ਜਿਨ੍ਹਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜੀਆਂ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਾਹਿਬਾਂ ਦੇ ਪਾਵਨ ਅਸਥਾਨ ਤਖਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ

ਨਿਤਨੇਮ ਅਨੁਸਾਰ ਸੰਧਿਆ ਦੇ ਦੀਵਾਨ ਸੱਜ ਰਹੇ ਹਨ। ਹੁਣ ਸੱਜ ਰਹੇ ਪਾਵਨ ਦੀਵਾਨਾਂ ਦੇ ਵਿੱਚ ਗੁਰ ਇਤਿਹਾਸ ਦੀਆਂ ਕਥਾ ਵਿਚਾਰਾਂ ਸਰਵਣ ਕਰਨ ਦੇ ਲਈ ਆਪ ਸੰਗਤਾਂ ਹਾਜ਼ਰੀਆਂ ਭਰ ਰਹੇ ਹੋ। ਵਡਭਾਗੇ ਹੋ ਆਪ ਜਿਨ੍ਹਾਂ ਨੂੰ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀਆਂ ਦੀ ਪਾਵਨ ਸਤਸੰਗਤ ਕਰਨ ਦਾ ਸੁਭਾਗ ਅਵਸਰ ਪ੍ਰਾਪਤ

ਸਰਵਣ ਕਰਨਾ ਕੀਤਾ। ਸਤਿਗੁਰੂ ਸੱਚੇ ਪਾਤਸ਼ਾਹ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਦੱਖਣ ਦੇ ਵੱਲ ਸਤਿਗੁਰੂ ਮਹਾਰਾਜ ਜੀ ਨੇ ਚਾਲਾ ਪਾਉਣਾ ਕੀਤਾ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਮੰਜ਼ਲ ਦਰ ਮੰਜ਼ਲ ਤੈਅ ਕਰਦੇ ਹੋਏ ਮਹਾਰਾਜ ਜੀ ਅੱਗੇ ਨੂੰ ਵੱਧ ਰਹੇ ਹਨ। ਇਸ ਤਰ੍ਹਾਂ ਹੁਣ ਮਹਾਰਾਜ ਜੀ ਜੋ ਰਾਜਪੂਤਾਨਾ ਇਲਾਕਾ ਜਿਹੜਾ ਹੈ ਮਾਰਵਾੜ ਦਾ ਇਲਾਕਾ ਜਿਹਨੂੰ ਕਿਹਾ ਜਾਂਦਾ, ਇਸ ਮਾਰਵਾੜ ਦੇ ਇਲਾਕੇ ਦੇ ਵਿੱਚ ਸਤਿਗੁਰੂ ਮਹਾਰਾਜ ਜੀ ਰਟਨ ਕਰ ਰਹੇ ਹਨ। ਮੈਂ ਕੁਛ ਦਿਨ ਪਹਿਲਾਂ ਵੀ ਪਿਆਰੇ ਇੱਕ ਬੇਨਤੀ ਕੀਤੀ ਸੀ, ਇੱਕ ਗੁਰਮੁਖ ਪਿਆਰੇ ਜਿਹੜੇ ਹਨ ਉਹ ਇੱਕ ਦੋ ਵਾਰੀ ਤਖ਼ਤ ਸਾਹਿਬ ਜੀ ਦੇ ਵਿੱਚ ਵੀ ਉਹਨਾਂ ਨੇ ਕਥਾ ਦੀ ਹਾਜ਼ਰੀ ਭਰਨੀ ਕੀਤੀ ਹੈ। ਉਹ ਗੁਰਮੁਖ ਪਿਆਰੇ ਜਿਹੜੇ ਹਨ ਕੁਛ ਸਮਾਂ ਪਹਿਲਾਂ ਦੀ ਗੱਲ ਹੈ, 8-10 ਮਹੀਨੇ ਤੋਂ ਪਹਿਲਾਂ ਉਹ ਆਏ ਅਤੇ ਉਹ ਬਹੁਤ ਜ਼ਿਆਦਾ ਇਸ ਬਾਬਤ ਖੋਜ ਪੜਤਾਲ ਉਹ ਰਿਸਰਚ ਕਰ ਰਹੇ ਹਨ ਕਿ ਖਾਸ ਕਰਕੇ ਸਤਿਗੁਰੂ ਮਹਾਰਾਜ ਅਤੇ ਦਮਦਮਾ ਸਾਹਿਬ ਤੋਂ ਹੋ ਕਰਕੇ ਆ ਮਾਰਵਾੜ ਦਾ ਇਲਾਕਾ ਜਿਹੜਾ ਹੈ ਰਾਜਸਥਾਨ ਦਾ ਇਲਾਕਾ ਇਹਦੇ ਵਿੱਚ ਜੋ ਮਹਾਰਾਜ ਜੀ ਨੇ ਦੌਰਾ ਕਰਨਾ ਕੀਤਾ, ਸਿੱਖੀ ਦਾ ਪ੍ਰਚਾਰ ਕੀਤਾ, ਕਿੱਥੇ ਕਿੱਥੇ ਗਏ, ਬਹੁਤ ਜ਼ਿਆਦਾ ਜਿਹੜੇ ਹਨ ਕਿਉਂਕਿ ਉਹ ਰਾਜੇ ਰਜਵਾੜਿਆਂ ਦਾ ਅਸਥਾਨ ਹੈ, ਵੱਡੇ ਰਾਜੇ ਮਹਾਰਾਜੇ ਜਿਹੜੇ ਹੁੰਦੇ ਹਨ ਰਜਵਾੜੇ ਹੁੰਦੇ ਹਨ ਉਹਨਾਂ ਦਾ ਰੋਜ਼ ਦਾ ਨੇਮਚਾ ਬਣਦਾ, ਇਤਿਹਾਸ ਬਣਦਾ ਕਿ ਰਾਜੇ ਨੇ ਅੱਜ ਇਹ ਕੀਤਾ, ਕੱਲ ਉਹ ਕੀਤਾ, ਅੱਜ ਰਾਜੇ ਨੂੰ ਫਲਾਣੇ ਮਿਲਣ ਦੇ ਲਈ ਆਏ। ਇਸ ਤਰ੍ਹਾਂ ਉਹ ਉਹਨਾਂ ਦੇ ਦਸਤਾਵੇਜ਼ਾਂ ਦੀ ਭਾਲ ਕਰਦੇ ਹੋਏ ਬਹੁਤ ਜ਼ਿਆਦਾ ਕਹਿੰਦੇ ਉਹਨਾਂ ਨੇ ਰਿਸਰਚ ਕੀਤਾ ਅਤੇ ਕੋਈ ਪੁਸਤਕ ਵੀ ਉਹ ਤਿਆਰ ਕਰ ਰਹੇ ਹਨ ਅਤੇ ਉਹਨਾਂ ਨੇ ਦੱਸਿਆ ਕਿ ਬਹੁਤ ਸਾਰੇ ਇਹੋ ਜਿਹੇ ਅਸਥਾਨ ਹਨ ਅਤੇ ਜਿਹਦਾ ਇਤਿਹਾਸ ਦੇ ਵਿੱਚ ਜ਼ਿਕਰ ਨਹੀਂ ਮਿਲਦਾ, ਪਤਾ ਨਹੀਂ ਚੱਲਦਾ, ਅਤੇ ਗੁਰੂ ਮਹਾਰਾਜ ਜੀ ਉੱਥੇ ਗਏ, ਉੱਥੋਂ ਦੇ ਰਾਜਿਆਂ ਨੂੰ ਸਿੱਖਿਆ ਦਿੱਤੀ ਹੈ, ਉਹਨਾਂ ਨੂੰ ਇਹੀ ਵਚਨ ਕੀਤਾ ਭਾਈ ਇਕੱਠੇ ਹੋ ਕਰਕੇ ਰਹੋ, ਰਾਜ ਕਰੋਗੇ, ਸਭ ਤੋਂ ਵੱਡਾ ਸਾਡਾ ਦੁਖਾਂਤ ਹੀ ਇਹ ਹੈ ਕਿ ਆਪਾਂ ਆਪਸ ਦੇ ਵਿੱਚ ਲੜਦੇ ਹਾਂ, ਝਗੜਦੇ ਹਾਂ, ਆਪਸ ਦੇ ਵਿੱਚ ਆਪਣੀ ਨਹੀਂ ਬਣਦੀ ਹੈ, ਇਹਦੇ ਵਿੱਚ ਬਾਹਰੀ ਬੰਦਾ ਜਿਹੜਾ ਹੈ ਉਹ ਵੜ ਜਾਂਦਾ ਅਤੇ ਉਹ ਇਹਦਾ ਬਹੁਤ ਜ਼ਿਆਦਾ ਫਾਇਦਾ ਚੱਕਦਾ, ਆਪਾਂ ਆਪਣੇ ਝਗੜਿਆਂ ਦਾ ਫਾਇਦਾ ਆਪਾਂ ਬਾਹਰ ਦੇ ਬੰਦਿਆਂ ਨੂੰ ਨਾ ਦਈਏ, ਬਹੁਤ ਜ਼ਿਆਦਾ ਉਹਨਾਂ ਦਾ ਏਕੀਕਰਨ ਕਰਨ ਦੇ ਲਈ, ਉਹਨਾਂ ਨੂੰ ਤਾਰਨ ਦੇ ਲਈ, ਸਿੱਖੀ ਦਾ ਪ੍ਰਚਾਰ ਪ੍ਰਸਾਰ ਦੇ ਲਈ ਮਹਾਰਾਜ ਜੀ ਨੇ ਬਹੁਤ ਜ਼ਿਆਦਾ ਰਟਨ ਕੀਤਾ, ਕਈ ਜੀਆਂ ਦਾ ਉਧਾਰ ਕਰਨਾ ਕੀਤਾ ਹੈ। ਇਸ ਤਰ੍ਹਾਂ ਹੀ ਸਾਧ ਸੰਗਤ ਜੀ ਦੇਖੋ ਚੱਲਦੇ ਚੱਲਦੇ ਭਾਈ ਭਗਤੂ ਜੀ ਦੇ ਅੰਸ਼ ਬੰਸ ਦੇ ਵਿੱਚੋਂ ਅਤੇ ਭਾਈ ਰਾਮ ਸਿੰਘ ਜੀ ਜਿਹੜੇ ਹਨ ਇਹ ਅਤੇ ਇਹਨਾਂ ਦਾ ਭਰਾ ਜਿਹੜਾ ਭਾਈ ਫਤਿਹ ਸਿੰਘ ਜੀ, ਇਹ ਦੋ ਭਰਾ ਮਹਾਰਾਜ ਜੀ ਦੇ ਨਾਲ ਆਏ ਅਤੇ ਆਪ ਨੂੰ ਪਤਾ ਹੋਵੇਗਾ ਕਿ ਜਦੋਂ ਮਹਾਰਾਜ ਜੀ ਦਮਦਮਾ ਸਾਹਿਬ ਤੋਂ ਤੁਰੇ ਇਹ ਦੋਵੇਂ ਭਰਾਵਾਂ ਨੇ ਵਚਨ ਕੀਤਾ ਮਹਾਰਾਜ ਅਸੀਂ ਤੁਹਾਡੇ ਨਾਲ ਹੋਵਾਂਗੇ, ਮਹਾਰਾਜ ਜੀ ਦੇ ਨਾਲ ਹੋਏ ਅਤੇ ਉਸ ਵੇਲੇ ਸਾਧ ਸੰਗਤ ਜੀ ਜਦੋਂ ਭਾਈ ਡੱਲਾ ਚੱਲ ਗਿਆ ਉਹਦੇ ਨਾਲ ਇਹਨਾਂ ਦਾ ਭਰਾ ਜਿਹੜਾ ਫਤਿਹ ਸਿੰਘ ਜਿਹੜਾ ਹੈ ਉਹ ਵੀ ਚੱਲ ਗਿਆ ਅਤੇ ਮਹਾਰਾਜ ਨੂੰ ਉਹਨੇ ਬੇਨਤੀ ਕੀਤੀ ਸੀ। ਮਹਾਰਾਜ ਨੂੰ ਰਾਮ ਸਿੰਘ ਨੇ ਕਿਹਾ ਕਿ ਸਤਿਗੁਰੂ ਮਹਾਰਾਜ ਪਰਿਵਾਰ ਬਹੁਤ ਵੱਡਾ ਹੈ, ਕੋਈ ਮਰਦ ਚਾਹੀਦਾ ਘਰ ਦੇ ਵਿੱਚ ਰਹਿਣ ਦੇ ਲਈ, ਅਸੀਂ ਦੋਵੇਂ ਭਰਾ ਇੱਥੇ ਆ ਗਏ ਹਾਂ, ਪਰਿਵਾਰ ਨੂੰ ਕੌਣ ਸਾਂਭੇਗਾ। ਮਹਾਰਾਜ ਨੇ ਕਿਹਾ ਕਿ ਭਾਈ ਤੁਸੀਂ ਪਰਿਵਾਰ ਦੀ ਚਿੰਤਾ ਨਾ ਕਰਨਾ ਕਰੋ, ਮਹਾਰਾਜ ਭਲੀ ਕਰਨਗੇ, ਚੜ੍ਹਦੀ ਕਲਾ ਬਖਸ਼ਣਗੇ। ਇਹ ਨਹੀਂ ਮੰਨੇ ਸਾਧ ਸੰਗਤ ਜੀ, ਇਹਨਾਂ ਨੇ ਕਿਹਾ ਮਹਾਰਾਜ ਕੋਈ ਨਾ ਕੋਈ ਤਾਂ ਚਾਹੀਦਾ। ਮਹਾਰਾਜ ਨੇ ਫਿਰ ਕਿਹਾ ਕਿ ਤੁਸੀਂ ਦੋਵੇਂ ਚੱਲ ਜਾਓ। ਫਿਰ ਕਹਿਣ ਲੱਗੇ ਨਹੀਂ ਮਹਾਰਾਜ ਤੁਹਾਡੇ ਨਾਲ ਵੀ ਰਹਿਣਾ ਹੈ। ਪਾਤਸ਼ਾਹ ਜੀ ਨੇ ਉਸੇ ਵੇਲੇ ਕਹਿ ਦਿੱਤਾ ਕਿ ਰਾਮ ਸਿੰਘ ਨੇ ਕਿਹਾ ਕਿ ਮੈਂ ਆਪਣੇ ਭਰਾ ਨੂੰ ਫਤਿਹ ਸਿੰਘ ਨੂੰ ਭੇਜਣਾ ਹੈ। ਪਾਤਸ਼ਾਹ ਜੀ ਨੇ ਕਿਹਾ ਕਿ ਰਾਮ ਸਿੰਘ ਉਹ ਤਾਂ ਜਾਵੇਗਾ, ਤੂੰ ਵੀ ਇੱਕ ਦਿਨ ਚੱਲ ਜਾਣਾ, ਤੂੰ ਯਾਦ ਰੱਖ। ਕਹਿਣ ਲੱਗਾ ਨਹੀਂ ਮਹਾਰਾਜ ਮੈਂ ਤੁਹਾਡੇ ਨਾਲ ਹੀ ਹਾਂ। ਇਹਨੇ ਖੈਰ ਪਿਆਰੇ ਉਹ ਭਾਈ ਫਤਿਹ ਸਿੰਘ ਜਿਹੜਾ ਉਹਨੂੰ ਭੇਜ ਦਿੱਤਾ, ਉਹ ਆ ਗਿਆ। ਹੁਣ ਰਾਮ ਸਿੰਘ ਨੇ ਜਦੋਂ ਵੇਖਿਆ ਕਿ ਕਈ ਬੰਦੇ ਜਿਹੜੇ ਹਨ ਵਾਪਸ ਭੱਜ ਰਹੇ ਹਨ, ਹੁਣ ਚਾਹੀਦਾ ਤਾਂ ਇਹ ਸੀ ਨਾ ਸਾਧ ਸੰਗਤ ਜੀ ਮਹਾਰਾਜ ਨੂੰ ਬੇਨਤੀਆਂ ਕਰਦੇ ਜਾਂ ਇਹ ਕਰਦੇ, ਲੇਕਿਨ ਇਹਨਾਂ ਨੇ ਕੀ ਕਰਨਾ ਕੀਤਾ, ਚੋਰੀ ਛੁਪੇ ਮਹਾਰਾਜ ਜੀ ਤੋਂ ਬਚ ਕਰਕੇ ਸਤਿਗੁਰੂ ਮਹਾਰਾਜ ਇੱਕ ਦਿਨ

ਦਾਨ ਆ ਗਿਆ ਜੀ, ਕੋਈ ਸਮਾਨ ਰਹਿ ਗਿਆ। ਇਸ ਤਰ੍ਹਾਂ ਇਹਨੇ ਬਹਾਨੇਬਾਜ਼ੀ ਕੀਤੀ ਤੇ ਰੁਕ ਗਿਆ। ਕਹਿਣ ਲੱਗਾ, ਮਹਾਰਾਜ ਤੁਸੀਂ ਅੱਗੇ ਚਲੋ, ਮੇਰੇ ਕਰਕੇ ਕਿਉਂ ਰੁਕਦੇ, ਸਾਰਾ ਬਹੀਰ ਕਿਉਂ ਰੁਕਦਾ, ਤੁਸੀਂ ਅੱਗੇ ਚਲੋ, ਮੈਂ ਦਬਾ ਦਬੇ ਕੰਮ ਕਰਕੇ ਆਵਾਂਗਾ। ਸਤਿਗੁਰੂ ਮਹਾਰਾਜ ਜੀ ਬਹੀਰ ਨੂੰ ਲੈ ਕਰਕੇ ਅੱਗੇ ਚੱਲ ਗਏ। ਰਾਮ ਸਿੰਘ ਉੱਥੇ ਇਕੱਲਾ ਰੁਕ ਗਿਆ। ਇਹਨੇ ਫਿਰ ਵੇਖਿਆ ਆਪਣੇ ਬੰਦਿਆਂ ਦੇ ਨਾਲ, ਮੌਕਾ ਵੇਖ ਕਰਕੇ ਸਾਧ ਸਿੰਘਾਂ ਜੀ ਰਾਮ ਸਿੰਘ ਉੱਥੋਂ ਭੱਜ ਗਿਆ। ਫਿਰ ਉਸ ਤੋਂ ਬਾਅਦ ਸਤਿਗੁਰੂ ਮਹਾਰਾਜ ਜੀ ਨੂੰ ਸਿੰਘਾਂ ਨੇ ਜਦੋਂ ਕਿਹਾ, ਸਤਿਗੁਰੂ ਮਹਾਰਾਜ ਰਾਮ ਸਿੰਘ ਜਿਹੜਾ ਦੌੜ ਗਿਆ ਭੱਜ ਗਿਆ, ਪਾਤਸ਼ਾਹ ਜੀ ਨੇ ਕਿਹਾ ਕਿ ਜਾਓ ਭਾਈ ਉਹਨੂੰ ਸਮਝਾਓ, ਉਹਨੂੰ ਬੋਲੋ ਕਿ ਘਰ ਦੇ ਵਿੱਚ ਨਾ ਜਾ, ਤੂੰ ਵਾਪਸ ਆ ਜਾ। ਉਹ ਸਿੰਘ ਗਿਆ ਪਿਆਰਿਓ, ਸਿੰਘ ਗਿਆ ਮਹਾਰਾਜ ਜੀ ਦਾ। ਉਹਨੇ ਰਾਮ ਸਿੰਘ ਨੂੰ ਬੜਾ ਸਮਝਾਇਆ ਕਿ ਦੇਖ ਭਾਈ, ਸਤਿਗੁਰੂ ਮਹਾਰਾਜ ਜੀ ਤੈਨੂੰ ਸੱਦਦੇ ਹਨ, ਤੂੰ ਵਾਪਸ ਨਾ ਜਾ, ਤੂੰ ਇੱਕ ਵਾਰੀ ਆ ਮਹਾਰਾਜ ਜੀ ਦੇ ਚਰਨਾਂ ਵਿੱਚ ਆ, ਮੱਥਾ ਟੇਕ, ਮਹਾਰਾਜ ਜੀ ਤੋਂ ਆਗਿਆ ਲੈ ਕਰਕੇ, ਭਗੌੜਾ ਬਣ ਕਰਕੇ ਨਾ ਜਾਵੀਂ ਤੂੰ, ਤੂੰ ਮਹਾਰਾਜ ਜੀ ਤੋਂ ਆਗਿਆ ਲੈ ਕਰਕੇ ਜਾ, ਆਪਣੀ ਮਜਬੂਰੀ ਦੱਸ, ਮਹਾਰਾਜ ਜੀ ਨੇ ਜ਼ਰੂਰ ਤੈਨੂੰ ਛੁੱਟੀ ਦੇ ਦੇਣੀ ਹੈ, ਤੂੰ ਮਹਾਰਾਜ ਜੀ ਦੇ ਕੋਲ ਤਾਂ, ਮਹਾਰਾਜ ਜੀ ਤੈਨੂੰ ਸੱਦ ਦੇ। ਲੇਕਿਨ ਉਹਨੇ ਕੀ ਕੀਤਾ, ਸਾਧ ਸੰਗਤ ਜੀ ਉੱਥੇ ਹੀ ਮਹਾਰਾਜ ਜੀ ਦੇ ਵੱਲ ਜਿਹੜਾ ਨਾ, ਜਿਹੜੇ ਪਾਸੇ ਗੁਰੂ ਮਹਾਰਾਜ ਜੀ ਗਏ ਉਹ ਪਾਸੇ ਮੱਥਾ ਟੇਕ ਦਿੱਤਾ, ਕਿਹਾ ਕਿ ਮਹਾਰਾਜ ਨੂੰ ਦੱਸ ਦਿਓ ਕਿ ਮੈਂ ਇੱਥੋਂ ਹੀ ਮੱਥਾ ਟੇਕਿਆ ਭਾਈ, ਮੈਂ ਮਹਾਰਾਜ ਜੀ ਦੇ ਕੋਲ ਨਹੀਂ ਜਾਣਾ ਹੈ। ਖੈਰ ਪਿਆਰਿਓ, ਵਾਪਸ ਮੁੜ ਗਿਆ ਉਹ ਸਿੱਖ ਵੀ, ਗਿਆ ਕਹਿਣ ਲੱਗਾ ਮਹਾਰਾਜ ਨੂੰ, ਸੱਚੇ ਪਾਤਸ਼ਾਹ ਜੀ ਉਹ ਮਹਾਰਾਜ ਰਾਮ ਸਿੰਘ ਰੁਕਦਾ ਨਹੀਂ ਆ, ਉਹ ਚੱਲ ਗਿਆ। ਫਿਰ ਪਾਤਸ਼ਾਹ ਜੀ ਨੇ ਪਿਆਰਿਓ ਇੱਕ ਦੂਜੇ ਸਿੱਖ ਨੂੰ ਭੇਜਿਆ, ਤੇ ਹੁਣ ਐਤਕੀ ਥੋੜ੍ਹਾ ਸਖਤੀ ਦੇ ਲਹਿਜੇ ਵਿੱਚ ਪਾਤਸ਼ਾਹ ਜੀ ਨੇ ਕਿਹਾ ਕਿ ਸਿੰਘਾ ਜਾਓ, ਜਾ ਕਰਕੇ ਉਹਨੂੰ ਸਮਝਾਓ, ਤੇ ਨਾਲ ਇੱਕ ਰੁਮਾਲ ਜਿਹੜਾ ਪਿਆਰਿਓ ਕੋਈ ਕੱਪੜਾ ਜਿਹੜਾ ਦਿੱਤਾ, ਕੱਪੜਾ ਦੇ ਕਰਕੇ ਕਹਿਣ ਲੱਗੇ, ਪਹਿਲੇ ਲਕੀਰ ਖਿੱਚੀ ਸੀ, ਪਹਿਲਾਂ ਸਿੰਘ ਗਿਆ ਨਾ ਉਹਨੇ ਲਕੀਰ ਖਿੱਚੀ, ਕਹਿਣ ਲੱਗਾ ਲਕੀਰ ਨੂੰ ਨਾ ਟੱਪ, ਉਹਨੂੰ ਟੱਪ ਗਿਆ। ਫਿਰ ਦੂਜੀ ਵਾਰੀ ਸਤਿਗੁਰੂ ਮਹਾਰਾਜ ਜੀ ਨੇ ਭੇਜਿਆ, ਕਿਹਾ ਕਿ ਆਹ ਕੱਪੜਾ ਵਿਛਾ ਦੇ ਤੇ ਬੋਲੋ ਕਿ ਰਾਮ ਸਿੰਘ ਇਹਨੂੰ ਟੱਪਿਆ ਤੇ ਸਮਝ ਲੈ ਤੂੰ ਨੇ ਸਤਿਗੁਰੂ ਮਹਾਰਾਜ ਜੀ ਦੇ ਸਿਰ ਦੇ ਉੱਤੋਂ ਟੱਪਣਾ ਕੀਤਾ, ਮਹਾਰਾਜ ਜੀ ਦੀ ਦਸਤਾਰ ਦੇ ਉੱਤੋਂ ਤੂੰ ਟੱਪ ਗਿਆ। ਹੁਣ ਪਿਆਰਿਓ ਦੇਖੋ ਆਪਣੀਆਂ ਦਸਤਾਰਾਂ, ਆਪਣਾ ਹੀ ਪਿਆਰਿਓ ਕਦੇ ਪਰਨਾ ਜੇ ਕਈ ਵਾਰੀ ਗਿਰ ਜਾਂਦਾ, ਦਸਤਾਰਾਂ ਗਿਰ ਜਾਂਦੀਆਂ, ਪਰਨੇ ਰਹਿ ਜਾਂਦੇ ਹੁੰਦੇ ਨਾ ਪਿਆਰਿਓ ਘਰਾਂ ਦੇ ਵਿੱਚ, ਤੇ ਆਪਾਂ ਪਿਆਰਿਓ ਉਹਨੂੰ ਟੱਪਦੇ ਨਹੀਂ ਹਾਂ। ਜੇ ਦਸਤਾਰ ਜਾਂ ਸਿਰ ਦਾ ਕੋਈ ਵੀ ਕੱਪੜਾ ਜੇ ਗਿਰ ਜਾਵੇ ਨਾ, ਆਪਾਂ ਉਹਨੂੰ ਚੱਕ ਕੇ ਪਾਸੇ ਰੱਖਦੇ, ਫਿਰ ਆਪਾਂ ਲੰਘਦੇ। ਦੂਜਾ ਤੀਜਾ ਕੱਪੜਾ ਪਿਆਰਿਓ ਆਪਣਾ ਖੁਦ ਦਾ ਹੋਵੇ, ਆਪਾਂ ਉਹਦੇ ਉੱਤੋਂ ਪੈਰ ਰੱਖ ਕੇ ਚੱਲ ਜਾਂਦੇ ਹਾਂ, ਉਲੰਘ ਕੇ ਚੱਲ ਜਾਂਦੇ, ਲੇਕਿਨ ਤੇ ਦਸਤਾਰ ਜਾਂ ਸਿਰ ਦੇ ਕੱਪੜੇ ਦੇ ਉੱਤੋਂ ਆਪਾਂ ਪੈਰ ਨਹੀਂ ਲੰਘਾਉਂਦੇ ਹਾਂ। ਤੇ ਉਹ ਸਿੱਖ ਨੇ ਕਿਹਾ ਕਿ ਮਹਾਰਾਜ ਜੀ ਦੀ ਦਸਤਾਰ ਜਾਣ ਭਾਈ ਇਹਦੇ ਉੱਤੋਂ ਲੰਘ ਗਿਆ, ਸਮਝ ਲੈ ਤੂੰ ਮਹਾਰਾਜ ਜੀ ਦੀ ਦਸਤਾਰ ਸਿਰ ਦੇ ਉੱਤੋਂ ਦੀ ਲੰਘ ਗਿਆ। ਕਹਿਣ ਲੱਗਾ ਨਹੀਂ ਜੀ, ਮਜਬੂਰੀ ਬਹੁਤ ਹੈ, ਰੁਕਿਆ ਨਹੀਂ ਜਾਂਦਾ, ਘਰ ਦਾ ਮੋਹ ਬੜਾ ਹੈ, ਬੜਾ ਪਿਆਰ ਸਤਾਉਂਦਾ, ਇੰਜ ਕਹਿ ਕਰਕੇ ਪਿਆਰਿਓ ਉਹ ਬਸਤਰ ਜਿਹੜਾ ਉਹਦੇ ਉੱਤੋਂ ਦੀ ਉਹ ਲੰਘ ਗਿਆ। ਜਦੋਂ ਲੰਘ ਗਿਆ ਸਿੰਘ ਕਹਿਣ ਲੱਗਾ ਭਾਈ ਤੇਰੀ ਮੱਤ ਮਾਰੀ ਗਈ ਹੈ, ਇੰਨੀ ਸੇਵਾ ਕੀਤੀ। ਇਹ ਤਾਂ ਇਹੋ ਜਿਹੀ ਗੱਲ

ਚੌਲ ਆਦਿਕ ਪਾ ਕਰਕੇ ਪੂਰੀ ਖੀਰ ਬਣਾ ਲਈ। ਐਂ ਪੂਰਾ ਖੀਰ ਤਿਆਰ ਪ੍ਰਤਿਆਰ ਬਣ ਗਈ ਤੇ ਬੰਨਣ ਤੋਂ ਬਾਅਦ ਅਖੀਰ ਦੇ ਵਿੱਚ ਇੱਕ ਬੁੱਕ ਪਰ ਸਵਾਹ ਦੇ ਉੱਤੇ ਪਾ ਦਿੱਤੀ ਤੇ ਉਹ ਸਭ ਜਿਹੜੀ ਉਹਦੀ ਮਿਹਨਤ ਵਿਅਰਥ ਚੱਲ ਜਾਂਦੀ ਹੈ। ਇਸ ਕਰਕੇ ਪਿਆਰਿਓ ਕਈ ਵਾਰੀ ਕੰਮ ਜਿਹੜੇ ਛੋਟੇ ਹੁੰਦੇ ਹਨ ਇੱਕ ਘੜੀ ਕੇ ਕਾਰਨੇ ਮਤ ਕਲੰਕ ਰਹਿ ਜਾਏ। ਇੱਕ ਘੜੀ ਦੇ ਪਿੱਛੇ ਪਿਆਰਿਓ ਕਲੰਕ ਲੱਗ ਗਿਆ ਨਾ ਉਹ ਸਾਰਾ ਪਿਛਲਾ ਜਿਹੜਾ ਚੰਗੇ ਕੰਮ ਉਹਨੂੰ ਧੋ ਦਿੰਦਾ ਹੈ। ਇਸ ਤਰ੍ਹਾਂ ਹੀ ਪਿਆਰਿਓ ਇਹਨਾਂ ਤੋਂ ਇਹ ਕਰਮ ਕੁਕਰਮ ਹੋ ਗਿਆ। ਮਹਾਰਾਜ ਜੀ ਦਾ ਵਚਨ ਨਹੀਂ ਮੰਨਿਆ। ਸਤਿਗੁਰੂ ਮਹਾਰਾਜ ਜੀ ਦੇ ਕੋਲ ਜਦੋਂ ਸਿੰਘ ਆਏ ਸਤਿਗੁਰੂ ਮਹਾਰਾਜ ਜੀ ਨੇ ਕਿਹਾ ਕਿ ਦੇਖੋ ਭਾਈ ਆਹ ਜਿੰਨੇ ਵੀ ਗਏ ਨਾ ਅਸੀਂ ਇਹਨਾਂ ਨੂੰ ਤਾਂ ਸਮਝਾ ਰਹੇ ਸੀ ਰੋਕ ਰਹੇ ਸੀ ਕਿਉਂਕਿ ਇਹਨਾਂ ਦੇ ਉੱਤੇ ਬਹੁਤ ਜ਼ਿਆਦਾ ਬਿਪਤਾ ਪੈਣ ਵਾਲੀ ਸੀ ਤੇ ਇਸ ਕਰਕੇ ਅਸੀਂ ਇਹਨਾਂ ਨੂੰ ਰੋਕ ਰਹੇ ਸਾਂ ਕਿ ਰੁਕ ਜਾਓ ਭਾਈ ਤੁਹਾਡੀ ਬਿਪਤਾ ਟਲ ਜਾਵੇਗੀ। ਲੇਕਿਨ ਇਹ ਟਲੇ ਨਹੀਂ ਤੇ ਇਹ ਬਿਪਤਾ ਨੇ ਇਹਨਾਂ ਦੇ ਗਲ ਦੇ ਵਿੱਚ ਪੈ ਜਾਣਾ ਹੈ। ਹੁਣ ਪਿਆਰਿਓ ਸਾਨੂੰ ਪਤਾ ਨਹੀਂ ਹੁੰਦਾ ਕਿ ਕੀ ਅੱਗੇ ਭਾਣੇ ਵਰਤਣ ਵਾਲੇ ਹੁੰਦੇ ਹਨ। ਸਤਿਗੁਰੂ ਮਹਾਰਾਜ ਪਿਆਰਿਓ ਜਾਣੀ ਜਾਣ ਹੁੰਦੇ ਹਨ। ਸਤਿਗੁਰ ਜਾਣੀ ਜਾਣ ਪੁਰਖ ਕਿਹੜਾ ਝੱਲੇ ਗੁਰੂ ਦੀ ਝਾਲਾ। ਸਤਿਗੁਰੂ ਜੀ ਜਾਣੀ ਜਾਣ ਹੁੰਦੇ ਹਨ। ਮਹਾਰਾਜ ਜੀ ਦੀ ਝਾਲ ਨੂੰ ਕੌਣ ਝੱਲ ਸਕਦਾ। ਜਿਸ ਤਰ੍ਹਾਂ ਕਿ ਪਿਆਰਿਓ ਸਤਿਗੁਰੂ ਮਹਾਰਾਜ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਆਪਾਂ ਗੱਲ ਕਰੀਏ ਮੈਂ ਆਪ ਜੀ ਨੂੰ ਬੇਨਤੀ ਕਰਾਂ। ਮੂਲਾ ਖੱਤਰੀ ਜਿਹੜਾ ਨਾ ਪਿਆਰਿਓ ਵਾਪਸ ਜਦੋਂ ਚੱਲ ਗਿਆ ਮਹਾਰਾਜ ਨੇ ਕਿਹਾ ਭਾਈ ਤੂੰ ਘਰ ਦੇ ਵਿੱਚ ਚੱਲ ਸਾਡੇ ਨਾਲ ਫਿਰ ਬਾਅਦ ਵਿੱਚ ਆ ਜਾ ਹੁਣ ਨਾ ਰੁਕ ਤੂੰ ਘਰ ਵਿੱਚ। ਕਹਿਣ ਲੱਗਾ ਨਹੀਂ ਮਹਾਰਾਜ ਜਾਣਾ ਹੈ ਤੇ ਮਹਾਰਾਜ ਜੀ ਦਾ ਵਚਨ ਨਹੀਂ ਮੰਨਿਆ ਕਿਉਂਕਿ ਮਹਾਰਾਜ ਨੂੰ ਪਤਾ ਜੇ ਇੱਥੇ ਰੁਕੇਗਾ ਨਾ ਇਹਨੇ ਕਾਲ ਦਾ ਖਾਜਾ ਬਣ ਜਾਣਾ ਹੈ। ਉਹ ਗੱਲ ਇਸ ਤਰ੍ਹਾਂ ਹੀ ਹੋਈ ਮਹਾਰਾਜ ਜੀ ਤੋਂ ਬੇਮੁਖ ਹੋ ਗਿਆ ਤੇ ਨਾਲ ਉਸੇ ਵੇਲੇ ਸੱਪ ਨੇ ਡੰਗ ਮਾਰ ਦਿੱਤਾ। ਜੇ ਮਹਾਰਾਜ ਜੀ ਦੇ ਕੋਲ ਆ ਜਾਂਦਾ ਤੇ ਪਿਆਰਿਓ ਨੇ ਬਚ ਹੀ ਜਾਣਾ ਸੀ ਨਾ। ਹੁਣ ਦੂਜੀ ਗੱਲ ਇੱਕ ਕਥਾ ਆਉਂਦੀ ਹੈ ਪਿਆਰਿਓ। ਹੁਣ ਸਤਿਗੁਰੂ ਮਹਾਰਾਜ ਇਹ ਮਹਾਰਾਜ ਨੂੰ ਆਤਮ ਗਿਆਨ ਹੁੰਦਾ ਸੋਝੀ ਹੁੰਦੀ ਹੈ ਕਿਹਦਾ ਭਲਾ ਕਰਾਉਣਾ ਚਾਹੁੰਦੇ ਹਨ। ਇੱਕ ਵਾਰੀ ਦੀ ਗੱਲ ਹੈ ਇਤਿਹਾਸ ਆਪਾਂ ਪੜ੍ਹਦੇ ਹਾਂ ਉਸ ਨਗਰ ਦਾ ਜ਼ਿਕਰ ਨਹੀਂ ਆਇਆ। ਗੁਰੂ ਨਾਨਕ ਦੇਵ ਜੀ ਮਹਾਰਾਜ ਜਦੋਂ ਜਗਤ ਜਲੰਧੇ ਨੂੰ ਤਾਰ ਰਹੇ ਸਨ ਚੱਲਦਿਆਂ ਚੱਲਦਿਆਂ ਪਿਆਰਿਓ ਕੋਈ ਵੱਡਾ ਸ਼ਹਿਰ ਜਿਹੜਾ ਉਹਦੇ ਵਾਰ ਵਾਰ ਕਿਸੇ ਪਿੰਡ ਦੇ ਵਿੱਚ ਹੁੰਦੇ ਨਾ ਪੈੜੀਆਂ ਹੁੰਦੀਆਂ ਉਹ ਪੈੜੀ ਵਿੱਚ ਬੈਠ ਗਏ। ਮਹਾਰਾਜ ਜੀ ਨੇ ਕੀਰਤਨ ਕਰਨਾ ਸ਼ੁਰੂ ਕਰ ਦਿੱਤਾ ਤੇ ਉੱਥੇ ਸਾਧ ਸੰਗਤ ਜੀ ਦੇਖੋ ਆਹੀ ਸਮਾਂ ਸੀ ਤਕਾਲਾਂ ਦਾ ਤੇ ਉੱਥੇ ਨਾ ਇੱਕ ਬੱਚਾ ਜਿਹੜਾ ਹੈ ਉਹ ਬੱਚਾ ਉਹਨੇ ਕੀ ਕੀਤਾ ਉਹਦੇ ਮਨ ਵਿੱਚ ਆਇਆ ਉਹਦਾ ਬਾਪ ਨਹੀਂ ਸੀ ਉਹਦੇ ਬਾਪ ਨੇ ਭੇਜਿਆ ਕਿ ਬੇਟਾ ਖੇਤੀ ਦਾ ਕੰਮ ਵੇਖ। ਬਹੁਤ ਹੋ ਗਿਆ 12-13 ਸਾਲ ਦਾ ਉਹ ਬੱਚਾ ਸੀ ਜਦੋਂ ਉਹਨੇ ਵੇਖਿਆ ਮਹਾਂਪੁਰਖ ਕੀਰਤਨ ਕਰ ਰਹੇ ਹਨ ਭਾਵਨਾ ਜਾਗਰਤ ਹੋਈ ਪਿਛਲੇ ਭਾਗ ਜਾਗਰਤ ਹੋਏ। ਉਹਨੇ ਕੀ ਕੀਤਾ ਸਾਧ ਸੰਗਤ ਜੀ ਜਿਹੜੇ ਬੂਟ ਹੁੰਦੇ ਹਨ ਕੱਚੀਆਂ ਛੋਲੀਆਂ ਹੁੰਦੀਆਂ ਨਾ ਉਹਦੇ ਬੂਟੇ ਪੱਟ ਕਰਕੇ ਵੇਖਿਆ ਕਿ ਮਹਾਂਪੁਰਖ ਆਏ ਹਨ ਮੈਂ ਇਹਨਾਂ ਦੀ ਸੇਵਾ ਕਰਾਂ। ਉੱਥੇ ਨਾ ਉਹਦੇ ਖੇਤ ਦੇ ਵਿੱਚ ਜਿਹੜੀ ਪਸ਼ੂ ਜਿਹੜੇ ਸਨ ਉਹਨਾਂ ਦੁੱਧ ਕੱਢਣਾ ਕੀਤਾ ਦੁੱਧ ਛਕਾਇਆ ਉਹ ਛੋਲੀਆਂ ਜਿਹੜੀਆਂ ਨਾ ਪਿਆਰੇ ਉਹਨੂੰ ਭੁੰਨ ਕਰਕੇ ਚੰਗੀ ਤਰ੍ਹਾਂ ਲੂਣ ਮਿਰਚ ਪਾ ਕਰਕੇ ਦਿੱਤਾ ਪਾਤਸ਼ਾਹ ਜੀ ਨੇ ਛਕਿਆ। ਕਹਿਣ ਲੱਗਾ ਤਕਾਲਾਂ ਦਾ ਸਮਾਂ ਸੀ ਸਾਧ ਸੰਗਤ ਜੀ। ਉਹਨੇ ਕਿਹਾ ਸਤਿਗੁਰੂ ਮਹਾਰਾਜ ਮੈਂ ਜਾਣਾ ਮੈਂ ਘਰ ਦੇ ਵਿੱਚ ਜਾਣਾ ਕਿਉਂਕਿ ਮੇਰਾ ਘਰ ਜਿਹੜਾ ਹੈ ਸ਼ਹਿਰ ਦੇ ਵਿੱਚ ਹੈ ਕਿਉਂਕਿ ਸ਼ਹਿਰਾਂ ਦਾ ਪਿਆਰੇ ਇੱਕ ਨਿਯਮ ਹੁੰਦਾ ਸੀ ਸ਼ਾਮ ਨੂੰ ਤਕਰੀਬਨ 7-8 ਵਜੇ ਤੇ ਬਹੁਤ ਹੋ ਗਿਆ 6-7 ਵਜੇ ਸ਼ਹਿਰ ਦੇ ਜਿਹੜੇ ਬੂਹੇ ਜਿਹੜੇ ਚਾਰ ਦੀਵਾਰੀ ਦੇ ਜਿਹੜੇ ਸ਼ਹਿਰ ਹੁੰਦੇ ਸਨ ਪੁਰਾਣੇ ਜਿੰਨੇ ਵੀ ਸ਼ਹਿਰ ਜਿਹੜੇ ਇਹ ਚਾਰ ਕੋਟ ਉਹਨੂੰ ਕੋਟ ਬੋਲਦੇ ਹਨ ਕੋਟ ਦੇ ਵਿਚਕਾਰ ਹੋਇਆ ਕਰਦੇ ਵੱਡੇ ਵੱਡੇ ਦਰਵਾਜ਼ੇ ਹੁੰਦੇ ਸ਼ਾਮਾਂ ਨੂੰ ਬੰਦ ਹੋ ਜਾਂਦੇ ਦਿਨ ਨੂੰ ਖੁੱਲ੍ਹ ਜਾਂਦੇ। ਉਹਨੇ ਕਿਹਾ ਸਤਿਗੁਰੂ ਮਹਾਰਾਜ ਜਾਣਾ ਇੱਕ ਵਾਰੀ ਉਹ ਦਰਵਾਜ਼ਾ ਬੰਦ ਹੋ ਗਿਆ ਮੈਂ ਰਾਤ ਨੂੰ ਨਹੀਂ ਜਾ ਸਕਦਾ ਹਾਂ ਤੇ ਫਿਰ ਇੱਥੇ ਹੀ ਰਹਿਣਾ ਪੈਣਾ। ਮਹਾਰਾਜ ਨੇ ਕਿਹਾ ਨਹੀਂ ਭਾਈ ਤੈਨੂੰ ਜਾਣ ਨਹੀਂ ਦੇਣਾ ਤੂੰ ਰਾਤ ਸਾਡੇ ਕੋਲ ਰਹਿ। ਉਹ ਬੱਚੇ ਨੇ ਜਿੱਦ ਕੀਤੀ ਕਹਿਣ ਲੱਗਾ ਮਾਂ ਬਾਪ ਇੰਤਜ਼ਾਰ ਕਰਦੇ ਹਨ ਘਰ ਦੇ ਵਿੱਚ ਉਹਨਾਂ ਨੂੰ ਲੱਗੇਗਾ ਕਿ ਬੱਚਾ ਕਿਉਂ ਨਹੀਂ ਆਇਆ ਪਰੇਸ਼ਾਨ ਹੋਣਗੇ। ਮਹਾਰਾਜ ਨੂੰ ਪਤਾ ਸੀ ਪਿਆਰਿਓ ਮਹਾਰਾਜ ਉਹਨੂੰ ਬਖਸ਼ਿਸ਼ਾਂ ਦੇਣਾ ਚਾਹੁੰਦੇ ਸੀ ਉਹਨੂੰ ਨਿਵਾਜਣਾ ਚਾਹੁੰਦੇ। ਖੈਰ ਮਹਾਰਾਜ ਜੀ ਨੇ ਫਿਰ ਉੱਥੇ ਕੀਰਤਨ ਕੀਤਾ ਉਹਨੂੰ ਰੋਕ ਲਿਆ ਰੁਕ ਗਿਆ ਤੇ ਜਦੋਂ ਰੁਕਿਆ ਨਾ ਪਿਆਰਿਓ ਰੁਕਣ ਤੋਂ ਬਾਅਦ ਸਵੇਰੇ ਸਵੇਰੇ ਸਤਿਗੁਰੂ ਮਹਾਰਾਜ ਅੰਮ੍ਰਿਤ ਵੇਲੇ ਜਦੋਂ ਉੱਠੇ ਤੜਕੇ ਇਸ਼ਨਾਨ ਪਾਨ ਕਰਨਾ ਕੀਤਾ ਕਰਨ ਤੋਂ ਬਾਅਦ ਤੁਰੰਤ ਫਿਰ ਉਹ ਬੱਚੇ ਨੂੰ ਕਹਿਣ ਲੱਗੇ ਬੇਟਾ ਜਾ। ਉਹਨੂੰ ਹੁਣ ਪਹਿਲੇ ਤਾਂ ਰਾਤ ਭਰ ਉਹਨੂੰ ਬੱਚਾ ਬੇਟਾ ਬੋਲਦੇ ਰਹੇ ਜਦੋਂ ਦਿਨ ਚੜਿਆ ਮਹਾਰਾਜ ਕਹਿੰਦੇ ਰਾਜਕੁਮਾਰ ਜਾ ਰਾਜਿਆ ਜਾ ਉਹਨੂੰ ਰਾਜਾ ਰਾਜਾ ਬੋਲ ਕਰਕੇ ਉਹ ਕਹਿਣ ਲੱਗਾ ਮਹਾਰਾਜ ਥੋੜ੍ਹਾ ਕਿਉਂਕਿ ਉਹ ਫਟਾਲਾ ਹੋਇਆ ਥੋੜ੍ਹੀ ਦੇਰ ਤੋਂ ਬਾਅਦ ਜਾਣਾ। ਮਹਾਰਾਜ ਜੀ ਨੇ ਜ਼ਬਰਦਸਤੀ ਉਹਨੂੰ ਭੇਜ ਦਿੱਤਾ। ਜਦੋਂ ਭੇਜਿਆ ਨਾ
ਤੇ ਉਹ ਤੋਂ ਬਾਅਦ ਭਾਈ ਮਰਦਾਨਾ ਜੀ, ਬਾਲਾ ਜੀ ਆਦਿਕ ਪੁੱਛਦੇ, ਮਹਾਰਾਜ ਰਾਤ ਨੂੰ ਉਹ ਬੱਚਾ ਜਾਣਾ ਚਾਹੁੰਦਾ ਸੀ, ਉਹ ਬਾਰ ਬਾਰ ਕਹਿੰਦਾ ਮਹਾਰਾਜ ਮਾਂ ਬਾਪ ਪਰੇਸ਼ਾਨ ਹੋਣਗੇ, ਮੈਨੂੰ ਭੇਜੋ ਮੈਂ ਜਾਵਾਂਗਾ, ਕਿਉਂਕਿ ਉਹਨਾਂ ਨੂੰ ਲੱਗੇਗਾ ਬੱਚਾ ਨਹੀਂ ਆਇਆ, ਕੋਈ ਜਾਨਵਰ ਤਾਂ ਨਹੀਂ ਖਾ ਗਿਆ, ਕੋਈ ਮਾਰਤਾ ਨਹੀਂ ਦਿੱਤਾ, ਰੋਜ਼ ਮੈਂ ਟਾਈਮ 'ਤੇ ਚੱਲ ਜਾਂਦਾ, ਅਤੇ ਆਪਨੇ ਉਹਨੂੰ ਰੋਕ ਕੇ ਰੱਖਿਆ। ਹੁਣ ਮਹਾਰਾਜ ਅਤੇ ਹੁਣ ਸੂਰਜ ਵੀ ਨਹੀਂ ਚੜਿਆ, ਆਪ ਜੀ ਕਹਿੰਦੇ ਬੇਟਾ ਜਾ ਜਾ, ਉਹਨੂੰ ਧੱਕੇ ਮਾਰ ਕੇ ਆਪਨੇ ਕੱਢ ਦਿੱਤਾ, ਇਹ ਕੀ ਕਾਰਨ ਹੈ? ਮਹਾਰਾਜ ਨੇ ਕਿਹਾ ਕਾਰਨ ਵੇਖਣਾ ਨਾ, ਜਾਓ ਉਹਦੇ ਮਗਰ ਜਾ ਕਰਕੇ ਦੇਖੋ। ਸਾਧ ਸੰਗਤ ਜੀ ਉੱਥੇ ਕੀ ਹੋਇਆ, ਉਸ ਜਿਹੜੇ ਹਨ ਸ਼ਹਿਰ ਦੇ ਵਿੱਚ, ਜਿਹੜੇ ਇਲਾਕੇ ਦੇ ਵਿੱਚ, ਜਿਹੜੀ ਰਾਜਧਾਨੀ ਦੇ ਵਿੱਚ ਉਹ ਬੱਚਾ ਰਿਹਾ ਕਰਦਾ, ਉਹ ਰਾਜਾ ਜਿਹੜਾ ਸੀ ਸਾਧ ਸੰਗਤ ਜੀ, ਉਹਨੇ ਕਈ ਵਿਆਹ ਕੀਤੇ ਲੇਕਿਨ ਉਹਨੂੰ ਕੋਈ ਸੰਤਾਨ ਦੀ ਪ੍ਰਾਪਤੀ ਨਹੀਂ ਹੋਈ ਸੀ। ਫਿਰ ਉਹ ਤੋਂ ਬਾਅਦ ਉਹਨੇ ਜਿਹੜੇ ਹਨ ਜੋਤਿਸ਼ੀ ਹੁੰਦੇ, ਮਹਾਂ ਮੰਤਰੀ ਹੁੰਦੇ ਹਨ, ਰਾਜਗੁਰੂ ਹੁੰਦੇ, ਉਹਨਾਂ ਤੋਂ ਸਲਾਹ ਕੀਤੀ, ਕਹਿਣ ਲੱਗਾ ਮੇਰਾ ਇੰਨਾ ਵੱਡਾ ਰਾਜ ਹੈ, ਫਿਰ ਮੈਂ ਇਹ ਰਾਜ ਦੇ ਉੱਤੇ ਕਿਹਨੂੰ ਬਿਠਾਵਾਂਗਾ, ਕਿਉਂਕਿ ਤੁਸੀਂ ਤਾਂ ਹੋ, ਜੇ ਤੁਹਾਡੇ ਵਿੱਚੋਂ ਇੱਕ ਨੂੰ ਮੈਨੇ ਰਾਜਗੱਦੀ ਦੇ ਦਿੱਤੀ, ਤੁਹਾਡੇ ਬੱਚਿਆਂ ਨੂੰ ਕਿਹਨੂੰ ਵੀ ਜੇ ਦੇ ਦਿੱਤਾ, ਦੂਜੇ ਨਾਰਾਜ਼ ਹੋ ਜਾਣਗੇ, ਕਿਉਂਕਿ ਨਾਲ ਦਿਆਂ ਦੇ ਵਿੱਚ 10 ਬੰਦੇ ਤੁਹਾਡੇ ਨਾਲ ਰਹਿੰਦੇ ਹਨ, ਉਹਨਾਂ ਦੇ ਵਿੱਚੋਂ ਇੱਕ ਨੂੰ ਦਿਓ, ਬਾਕੀ 9 ਨਾਰਾਜ਼ ਹੋ ਜਾਣਗੇ, ਉਹਨਾਂ ਨੇ ਕਹਿਣਾ ਜੀ ਸਾਡੇ ਵਿੱਚ ਕੀ ਘਾਟਾ ਹੈ, ਆਪਸ ਵਿੱਚ ਲੜਾਈ ਹੋ ਜਾਵੇਗੀ, ਝਗੜਾ ਹੋ ਜਾਵੇਗਾ, ਮਰ ਮਰਾ ਜਾਣਗੇ। ਉਹਨੇ ਫਿਰ ਕਿਹਾ ਕੀ ਕਰਨਾ ਚਾਹੀਦਾ, ਸਿਆਣਿਆਂ ਨੇ ਕਿਹਾ ਕੰਮ ਕਰ ਰਾਜਾ, ਤੂੰ ਹੁਣ ਰਾਤ ਨੂੰ ਆਪਾਂ ਬੂਹਾ ਬੰਦ ਕਰ ਦਿੰਦੇ ਹਾਂ, ਲੇਕਿਨ ਜਦੋਂ ਦਿਨ ਚੜ੍ਹਦਾ ਨਾ, ਸਭ ਤੋਂ ਪਹਿਲੇ ਆਹ 1 ਨੰਬਰ ਦਾ ਗੇਟ ਜਿਹੜਾ ਹੈ, ਇਹ ਗੇਟ ਦੇ ਉੱਤੇ ਜਾ ਕਰਕੇ ਤੂੰ ਖੜ ਜਾ, ਬੂਹਾ ਖੋਲਣਾ ਕਰ, ਜਿਹੜਾ ਵੀ ਵਿਅਕਤੀ ਜੋ ਮਰਜ਼ੀ, ਆਪਾਂ ਦੱਸਣਾ ਕਿਹਨੂੰ ਨਹੀਂ ਹੈ, ਗੁਪਤ ਗੱਲ ਨੂੰ ਰੱਖਣਾ ਹੈ, ਜਿਹੜਾ ਵੀ ਸਭ ਤੋਂ ਪਹਿਲੇ ਜੋ ਵਿਅਕਤੀ ਜਿਹੜਾ ਹੈ ਇਹ ਇਸ ਗੇਟ ਦੇ ਅੰਦਰੋਂ ਆਵੇਗਾ ਨਾ ਬਾਹਰੋਂ, ਬਸ ਉਹਨੂੰ ਆਪਾਂ ਨੇ ਚੁਣ ਕਰਕੇ ਉਹਨੂੰ ਰਾਜਗੱਦੀ ਦੇ ਉੱਤੇ ਬਿਠਾ ਦੇਣਾ। ਸਤਿਗੁਰੂ ਮਹਾਰਾਜ ਨੂੰ ਪਤਾ ਸੀ, ਮਹਾਰਾਜ ਦੇਖੋ ਰਾਤ ਨੂੰ ਰੋਕ ਕੇ ਰੱਖਿਆ, ਦਿਨੇ ਉਹਨੂੰ ਭੇਜਿਆ ਪਿਆਰਿਓ, ਤੇ ਜਦੋਂ ਗੇਟ ਖੁੱਲਿਆ, ਰਾਜਾ ਪਿਆਰਿਓ ਸਵਾਗਤ ਦੇ ਵਿੱਚ ਖੜੋਤਾ ਹੋਇਆ, ਬੱਚੇ ਨੂੰ ਸੀਨੇ ਨਾਲ ਲਾਇਆ ਤੇ ਉਹਨੂੰ ਰਾਜਗੱਦੀ ਦੇ ਉੱਤੇ ਬਿਠਾ ਦਿੱਤਾ। ਹੁਣ ਦੇਖੋ ਮਹਾਰਾਜ ਜੀ ਜਿਹਨੂੰ ਨਿਵਾਜਣਾ ਹੋਵੇ, ਤੇ ਮਹਾਰਾਜ ਕਈ ਇਸ ਤਰ੍ਹਾਂ ਦੇ ਕੌਂਤਕ ਕਰਦੇ, ਕਈ ਵਾਰੀ ਰੋਕ ਦਿੰਦੇ, ਕਹਿੰਦੇ ਰੁਕ ਜਾਓ ਨਹੀਂ ਜਾਣਾ ਨਹੀਂ ਜਾਣਾ, ਕਈ ਵਾਰੀ ਕਿਹਦਾ ਭਲਾ ਕਰਨਾ ਹੋਵੇ ਧੱਕੇ ਮਾਰ ਕੇ ਕਹਿੰਦੇ ਜਾ ਜਾ ਜਾ ਕਰਕੇ। ਹੁਣ ਆਪਾਂ ਨੂੰ ਪਤਾ ਨਹੀਂ ਲੱਗਦਾ ਪਿਆਰਿਓ, ਕਿਉਂਕਿ ਕਿਹੜਾ ਝੱਲੇ ਗੁਰੂ ਕੀ ਚਾਲਾ, ਗੁਰੂ ਦੀ ਚਾਲ ਚੱਲਣੀ ਬੜੀ ਔਖੀ ਹੁੰਦੀ ਹੈ। ਆਓ ਸਾਧ ਸੰਗਤ ਜੀ ਹੁਣ ਅੱਗੇ ਕੀ ਭਾਣਾ ਵਰਤਦਾ ਹੈ ਉਹ ਆਪਾਂ ਸਰਵਣ ਕਰਨਾ ਕਰੀਏ। ਇੱਕ ਵਾਰੀ ਰਸਨਾ ਨੂੰ ਪਵਿੱਤਰ ਕਰਦਿਆਂ, ਹਾਜ਼ਰੀ ਨੂੰ ਦਰਜ ਕਰਵਾਉਂਦਿਆਂ ਹੋਇਆਂ

0: ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਉਹ ਸਿੰਘ ਜਾ ਕਰਕੇ ਕਹਿਣ ਲੱਗਾ, ਮਹਾਰਾਜ ਦਸਤਾਰ ਅੱਗੇ ਉਹ ਬਸਤਰ ਪਾ ਦਿੱਤਾ। ਕਿਹਾ, ਮਹਾਰਾਜ ਜੀ ਦੀ ਦਸਤਾਰ ਸਮਝ ਭਾਈ, ਇਹਨੂੰ ਲੰਘ ਨਾ। ਉਹਨੇ ਮਹਾਰਾਜ ਉਹਦੇ ਉੱਤੋਂ ਲੰਘ ਕੇ ਚੱਲ ਗਿਆ। ਹੁਣ ਕੀ ਕਰੀਏ? ਮਹਾਰਾਜ ਜੀ ਕਹਿਣ ਲੱਗੇ ਕਿ ਜਿਹੜੇ ਵੀ ਭਾਈ, ਅਸੀਂ ਤਾਂ ਕਿਸੇ ਕਾਰਨ ਕਰਕੇ ਇਹਨਾਂ ਦੇ ਉੱਤੇ ਕਾਲ ਮੰਡਰਾ ਰਿਹਾ ਸੀ। ਜੇ ਇਹ ਆਪਣੇ ਘਰਾਂ ਦੇ ਆਪਣੇ ਇਲਾਕੇ ਦੇ ਵਿੱਚ ਰਹਿੰਦੇ ਤੇ ਇਹਨਾਂ ਦਾ ਬੜਾ ਨੁਕਸਾਨ ਹੋਣਾ, ਅਸੀਂ ਉਹਨੂੰ ਰੋਕਣਾ ਚਾਹੁੰਦੇ ਸਨ। ਹੁਣ ਦੇਖੋ, ਇੱਥੇ ਅਸੀਂ ਤਾਂ ਕਰਕੇ ਰੋਕਦੇ ਸੀ ਕਿ ਭਾਈ ਉਹ ਸਮਾਂ ਜਿਹੜਾ, ਕਿਉਂਕਿ ਸਮਾਂ ਪਿਆਰਿਓ ਇਹੋ ਜਿਹਾ ਹੁੰਦਾ। ਹੁਣ ਤਿੰਨ ਚੀਜ਼ਾਂ ਹੁੰਦੀਆਂ, ਦੇਸ਼, ਕਾਲ ਅਤੇ ਵਸਤੂ। ਜਦੋਂ ਇਹ ਦੇਸ਼, ਕਾਲ, ਵਸਤੂ ਇੱਕ ਥਾਂ ਤੇ ਮਿਲ ਜਾਂਦੇ ਪਿਆਰਿਓ, ਉਸ ਵੇਲੇ ਬੰਦੇ ਨੂੰ ਕੋਈ ਨਹੀਂ ਬਚਾ ਸਕਦਾ। ਤੇ ਦੇਸ਼, ਕਾਲ, ਵਸਤੂ ਦੇ ਵਿੱਚੋਂ ਇੱਕ ਵੀ ਚੀਜ਼ ਜਾਂ ਇਹਨਾਂ ਦਾ ਸੁਮੇਲ ਨਾ ਹੋਵੇ, ਉਹ ਬੰਦੇ ਨੂੰ ਮਾਰ ਕੋਈ ਨਹੀਂ ਸਕਦਾ। ਹੁਣ ਕੋਈ ਵੀ ਕੰਮ ਜਿਹੜੇ ਹੁੰਦੇ ਨਾ ਪਿਆਰਿਓ, ਭਾਵੇਂ ਚੰਗੇ ਹੋਣ ਭਾਵੇਂ ਮਾੜੇ ਹੋਣ, ਉਹਦੇ ਵਿੱਚ ਦੇਸ਼, ਕਾਲ, ਵਸਤੂ ਇਹ ਤਿੰਨ ਚੀਜ਼ਾਂ ਹੁੰਦੀਆਂ ਹਨ, ਜਿਹਦੇ ਕਰਕੇ ਕੰਮ ਤੁਹਾਡੇ ਬਣਦੇ ਵੀ ਹਨ। ਕਈ ਵਾਰੀ ਇਹ ਦੇਸ਼, ਕਾਲ, ਵਸਤੂ ਜੇ ਇੱਕ ਥਾਂ ਤੇ ਇਕੱਠੇ ਨਾ ਹੋਣ ਤੇ ਤੁਹਾਡਾ ਬਣਿਆ ਬਣਾਇਆ ਕੰਮ ਵੀ ਜਿਹੜਾ ਵਿਗੜ ਜਾਂਦਾ ਹੈ। ਇਸ ਕਰਕੇ ਮਹਾਰਾਜ ਨੂੰ ਪਤਾ ਕਿ ਭਾਈ ਉਹ ਕਾਲ ਇਹਨਾਂ ਦੇ ਉੱਤੇ ਆ ਗਿਆ, ਦੇਸ਼ ਉਹ ਇਲਾਕੇ ਵਿੱਚ ਜਾਣਗੇ ਤਾਂ ਉਹ ਕਠਿਨਾਈ ਆ ਜਾਣੀ ਸੀ। ਇਸ ਕਰਕੇ ਇਹਨਾਂ ਨੂੰ ਅਸੀਂ ਰੋਕਦੇ ਸੀ ਕਿ ਭਾਈ ਤੁਸੀਂ ਇੱਥੇ ਰੁਕ ਜਾਓ, ਉਸ ਪਾਸੇ ਗਏ ਤਾਂ ਤੁਹਾਡਾ ਨੁਕਸਾਨ ਹੋ ਜਾਣਾ। ਲੇਕਿਨ ਇਹਨਾਂ ਨੇ ਨਹੀਂ ਮੰਨਣਾ ਕੀਤਾ। ਦੇਖੋ ਕਿਹੋ ਜਿਹੇ ਇਹਨਾਂ ਦੇ ਉੱਤੇ ਭਾਣੇ ਵਰਤਦੇ ਹਨ। ਇੰਜ ਸਤਿਗੁਰੂ ਮਹਾਰਾਜ ਜੀ ਨੇ ਪਿਆਰ ਸ਼ਰਾਪ ਤਾਂ ਨਹੀਂ ਕਹਿ ਸਕਦੇ, ਆ ਭਵਿਸ਼ ਜਿਹੜਾ ਉਹਨਾਂ ਦਾ ਜੀਵਨ ਸਵਾਰਨਾ ਚਾਹੁੰਦੇ ਸੀ, ਰੋਕਣਾ ਚਾਹੁੰਦੇ ਸਨ ਕਿ ਭਾਈ ਤੁਸੀਂ ਰੁਕ ਜਾਓ, ਬਚ ਜਾਓਗੇ। ਲੇਕਿਨ ਉਹ ਨਹੀਂ ਬਚੇ, ਉਹਨਾਂ ਨੇ ਜਿੱਦ ਕੀਤੀ ਤੇ ਵਾਪਸ ਰਾਮ ਸਿੰਘ ਚੱਲ ਗਿਆ। ਹੁਣ ਪਿਆਰਿਓ, ਜਿਹੜੇ ਉੱਥੋਂ ਮਹਾਰਾਜ ਜੀ ਨੂੰ ਛੱਡ ਛੱਡ ਕਰਕੇ, ਭੱਜ ਕਰਕੇ, ਆਗਿਆ ਨਹੀਂ ਲੈ ਕਰਕੇ ਆਏ ਸਨ, ਹੁਣ ਉਹਨਾਂ ਦੇ ਉੱਤੇ ਕੀ ਆਪਦਾ ਪਈ? ਆਪ ਜੀ ਦੱਸੋ। ਹੁਣ ਕਵੀਰਾਜ ਜੀ ਉਹਨੂੰ ਦੱਸਦੇ ਹਨ,
1: ਰਾਮ ਸਿੰਘ ਜਬ ਹਟ ਕਰ ਆਏ।
0: ਹੁਣ ਰਾਮ ਸਿੰਘ ਦੀ ਕਥਾ ਜਿਹੜੀ ਹੈ, ਹੁਣ ਕਵੀਰਾਜ ਜੀ ਉਚਾਰਨ ਕਰਦੇ ਕਹਿੰਦੇ ਕਿ ਰਾਮ ਸਿੰਘ ਦੇਖੋ ਭੱਜ ਕੇ ਆ ਗਿਆ ਨਾ। ਮਹਾਰਾਜ ਨੇ ਰੋਕਿਆ ਵੀ ਇਹਨੂੰ, ਦਲ ਸਿੰਘ ਨੂੰ ਤਾਂ ਪਤਾ ਹੀ ਨਹੀਂ ਚੱਲਿਆ, ਉਹ ਤਾਂ ਦੂਰ ਚੱਲ ਗਿਆ। ਦੋ ਵਾਰੀ ਲਕੀਰਾਂ ਕੱਢੀਆਂ, ਲੇਕਿਨ ਇਹ ਕਹਿਣ ਲੱਗਾ, ਲਕੀਰਾਂ ਨੂੰ ਟੱਪ ਦਿੱਤਾ, ਬਸਤਰ ਪਾਇਆ, ਕਹਿਣ ਲੱਗੇ ਸਿੰਘ ਕਿ ਇਹ ਮਹਾਰਾਜ ਜੀ ਦੀ ਦਸਤਾਰ ਹੈ, ਉਹਨੂੰ ਵੀ ਲੰਘ ਕਰਕੇ ਚੱਲ ਗਿਆ। ਹੁਣ ਉਹਦੇ ਉੱਤੇ ਕੀ ਬਿਪਤਾ ਆਈ? ਆਪ ਜੀ ਸਰਵਣ ਕਰੋ। ਜਦੋਂ ਪਿਆਰਿਓ ਉਹ ਘਰ ਦੇ ਵਿੱਚ ਗਿਆ ਨਾ, ਕਿਸੇ ਕਾਰਨ ਕਰਕੇ ਦਿਮਾਗ ਦੇ ਵਿੱਚ ਨੁਕਸ ਪੈ ਗਿਆ, ਬਾਵਰਾ ਝੱਲਾ ਹੋ ਗਿਆ।
1: ਸਿੰਘ ਨੇ
0: ਹੁਣ ਫਤਿਹ ਸਿੰਘ ਉਹਦਾ ਭਰਾ ਜਿਹੜਾ, ਉਹਨੇ ਵੇਖਿਆ ਕਿ ਭਾਈ ਮੇਰਾ ਭਰਾ ਆਇਆ, ਲੇਕਿਨ ਦਿਮਾਗੀ ਹਾਲਾਤ ਇਹਦੀ ਠੀਕ ਨਹੀਂ ਹੈ, ਪਾਗਲ ਝੱਲਾ ਹੋ ਗਿਆ। ਉਹਨੂੰ ਲੈ ਕਰਕੇ, ਰਾਮ ਸਿੰਘ ਨੂੰ ਲੈ ਕਰਕੇ ਫਤਿਹ ਸਿੰਘ ਨੇ ਆਪਣੇ ਘਰ ਦੇ ਵਿੱਚ ਬਿਠਾਉਣਾ ਕੀਤਾ। ਅਚਨਚੇਤ ਪਿਆਰਿਓ, ਪਤਾ ਨਹੀਂ ਕੋਈ ਪਸ਼ੂ ਕੋਈ ਲੜ ਗਿਆ, ਕੀੜਾ ਲੜ ਗਿਆ, ਕੀ ਹੋਇਆ, ਲੇਕਿਨ ਅਚਨਚੇਤ ਦਿਮਾਗੀ ਹਾਲਾਤ ਜਿਹੜੀ ਹੈ ਉਹਦੀ ਖਰਾਬ ਹੋ ਗਈ। ਬਾਹਰੀ ਤੌਰ ਤੇ ਇਹ ਕਰਦਾ ਸੀ, ਫਿਰ ਬਾਅਦ ਦੇ ਵਿੱਚ ਤੇ ਉਹਨੂੰ ਬੰਨ ਕਰਕੇ ਵੀ ਰੱਖਿਆ ਗਿਆ ਕਿ ਕੋਈ ਕਿਹਦਾ ਨੁਕਸਾਨ ਨਾ ਕਰੇ। ਹੁਣ ਉਹਦਾ ਦਿਮਾਗ ਬਹੁਤ ਖਰਾਬ ਹੋਣ ਲੱਗਾ। ਅਖੀਰ ਨੂੰ ਰਾਮ ਸਿੰਘ ਇੰਨਾ ਪਿਆਰਿਓ ਪਰੇਸ਼ਾਨ ਹੋ ਗਿਆ, ਇਹਦੀ ਮੱਤ ਮਾਰੀ ਗਈ, ਉਹਨੇ ਜਾ ਕਰਕੇ ਕੰਧਾਂ ਨੂੰ ਹੀ ਸਿਰ ਮਾਰ ਟਕਰਾ ਟਕਰਾ ਕਰਕੇ, ਤੇ ਉਹ ਜਦੋਂ ਉਹਨੂੰ ਇਕੱਲੇ ਛੱਡ ਦੇ ਤੇ ਇੰਨਾ ਪਿਆਰਿਓ ਡਿਪਰੈਸ਼ਨ ਦੇ ਵਿੱਚ ਆ ਗਿਆ, ਆਪਾਂ ਕਹਿ ਸਕਦੇ ਹਾਂ ਇੰਨਾ ਪਰੇਸ਼ਾਨ ਹੋ ਗਿਆ, ਜਾ ਕਰਕੇ ਕੰਧਾਂ ਨੂੰ ਆਪਣਾ ਸਿਰ ਮਾਰ

0: ਉਹ ਜਦੋਂ ਆਪਣੇ ਪਰਿਵਾਰ ਦੇ ਵਿੱਚ ਆਇਆ ਉਹਦੇ ਉੱਤੇ ਕੀ ਆਪਦਾ ਪਈ, ਉਹ ਆਪ ਜੀ ਸਰਵਣ ਕਰੋ। ਜਦੋਂ ਇਹ ਉੱਥੋਂ ਮਹਾਰਾਜ ਜੀ ਨੂੰ ਛੱਡ ਕਰਕੇ ਆਇਆ ਨਾ, ਕੁਛ ਹੀ ਦਿਨਾਂ ਤੋਂ ਬਾਅਦ ਪਿਆਰਿਓ ਤੇ ਕਈ ਤਰ੍ਹਾਂ ਦੇ ਰੋਗ ਜਿਹੜੇ ਹਨ, ਇਹਨੇ ਰੋਗ ਨੇ ਆ ਕਰਕੇ ਉਹਨੂੰ ਗ੍ਰਸ ਲੈਣਾ ਕੀਤਾ, ਸਰੀਰ ਜਿਹੜਾ ਬਹੁਤ ਜ਼ਿਆਦਾ ਕਮਜ਼ੋਰ ਹੋ ਗਿਆ। ਕੋਈ ਰੋਗ ਕੋਈ ਬਿਮਾਰੀ ਘਰ ਸਰੀਰ ਰੂਪੀ ਘਰ ਦੇ ਅੰਦਰ ਆ ਜਾਵੇ, ਵੜ ਜਾਵੇ ਨਾ ਪਿਆਰਿਓ, ਅੰਦਰ ਖਾਤੇ ਕਰਕੇ ਬੰਦੇ ਕਮਜ਼ੋਰ ਹੋ ਜਾਂਦੇ, ਕਈ ਵਾਰੀ ਬਾਹਰੀ ਤੌਰ ਤੇ ਵੀ ਪਤਾ ਲੱਗ ਜਾਂਦਾ। ਆਪਾਂ ਵੇਖਦੇ ਨਾ ਐਨ ਵਧੀਆ ਹੱਟਾ ਕੱਟਾ ਜਾਂ ਗੱਭਰੂ ਹੁੰਦਾ, ਕੋਈ ਲੰਬੀ ਬਿਮਾਰੀ ਪੈ ਜਾਵੇ, 15-20 ਦਿਨ ਵੀ ਬਿਮਾਰ ਹੋ ਜਾਵੇ ਤੇ ਪਿਆਰੇ ਉਹਦਾ ਭਾਰ ਘੱਟ ਜਾਂਦਾ, ਅੰਦਰੋਂ ਉਹ ਕਮਜ਼ੋਰ ਹੋ ਜਾਂਦੇ ਹਨ। ਇਸ ਤਰ੍ਹਾਂ ਇਹੋ ਜਿਹੀਆਂ ਬਿਮਾਰੀਆਂ ਨੇ ਆ ਕਰਕੇ ਕੁਛ ਸਮੇਂ ਤੋਂ ਬਾਅਦ ਡੇਰਾ ਪਾ ਲਿਆ ਤੇ ਸਰੀਰ ਜਿਹੜਾ ਜਰਜਰਾ ਹੋ ਗਿਆ, ਤਰ੍ਹਾਂ ਤਰ੍ਹਾਂ ਦੇ ਰੋਗ ਲੱਗ ਗਏ। ਹੁਣ ਉਸ ਤੋਂ ਬਾਅਦ ਜਿੰਨੇ ਵੀ ਲੋਕ ਜਿਹੜੇ ਜੇ ਗੁਰੂ ਮਹਾਰਾਜ ਜੀ ਨੂੰ ਛੱਡ ਕੇ ਆਏ ਸਨ, ਹੁਣ ਕਿਸੇ ਨਾ ਕਿਸੇ ਕਾਰਨ ਕਰਕੇ ਪਿਆਰੇ ਉਹ ਸੰਕਟ ਬਿਪਤਾਵਾਂ ਜਿਹੜੀਆਂ ਨਾ, ਉਹ ਉਹਨਾਂ ਨੂੰ ਆ ਕਰਕੇ ਦਬੋਚ ਲੈਣੀਆਂ
1: ਕੀਤੀਆਂ।
0: ਹੁਣ ਰਾਮ ਸਿੰਘ ਦੀ ਕਥਾ ਇੱਥੇ ਕਵੀ ਰਾਜ ਜੀ ਦੱਸਦੇ ਹਨ, ਇਸ ਤਰ੍ਹਾਂ ਜਦੋਂ ਆਇਆ ਨਾ ਉਹਨੂੰ ਜ਼ਿਆਦਾ ਸਮਾਂ ਨਹੀਂ ਲੱਗਿਆ, ਬਸ ਪਿਆਰਿਓ ਇੱਥੋਂ ਗਿਆ ਘਰ ਦੇ ਵਿੱਚ ਗਿਆ ਤੇ ਹਲਕ ਪੈ ਗਿਆ, ਦਿਮਾਗ ਦੇ ਵਿੱਚ ਨੁਕਸ ਪੈ ਗਿਆ ਤੇ ਉਹ ਤੋਂ ਬਾਅਦ ਉਹਦਾ ਕੀ ਹਾਲ ਹੋਇਆ। ਇੱਕ ਮਹੀਨੇ ਦੇ ਵਿੱਚ, ਸਿਰਫ ਜ਼ਿਆਦਾ ਸਮਾਂ ਨਹੀਂ, ਇੱਕੋ ਮਹੀਨੇ ਦੇ ਵਿੱਚ ਤੜਫ ਤੜਫ ਕਰਕੇ ਇਹਨੇ ਰਾਮ ਸਿੰਘ ਪਿਆਰਿਓ ਜਿੱਥੇ ਵੀ ਜਾਂਦਾ ਨਾ ਤੇ ਦੀਵਾਰਾਂ ਨੂੰ ਟੱਕਰਾਂ ਮਾਰਦੇ ਰਹਿੰਦਾ ਮਾਰਦੇ ਰਹਿੰਦਾ। ਇਸ ਤਰ੍ਹਾਂ ਕਰ ਕਰਕੇ ਨਾ ਇੱਕ ਮਹੀਨੇ ਦੇ ਅੰਦਰ ਅੰਦਰ ਹੀ ਰਾਮ ਸਿੰਘ ਦੀ ਮੌਤ ਹੋ ਗਈ। ਹੁਣ ਇਸ ਤਰ੍ਹਾਂ ਹੀ ਪਿਆਰਿਓ ਕਈ ਦਿਨ ਦੁੱਖ ਜਿਹੜੇ ਪ੍ਰਾਪਤ ਕਰਕੇ ਭਾਈ ਡਲ ਸਿੰਘ ਜਿਹੜਾ ਪਿਆਰਿਓ ਇਹਨੂੰ ਸਮਾਂ ਲੱਗ ਗਿਆ। ਰਾਮ ਸਿੰਘ ਤਾਂ ਤੁਰੰਤ ਇਹ ਹੋਇਆ, ਕੁਝ ਸਮਾਂ ਕਹਿ ਇੱਥੇ ਸਮੇਂ ਦਾ ਜ਼ਿਕਰ ਨਹੀਂ ਆਇਆ, ਹੋ ਸਕਦਾ 6 ਮਹੀਨੇ ਸਾਲ 2 ਸਾਲ, ਲੇਕਿਨ ਜਦੋਂ ਇੱਥੋਂ ਮਹਾਰਾਜ ਜੀ ਤੋਂ ਹਟ ਕੇ ਗਿਆ ਰੋਗਾਂ ਨੇ ਆ ਕਰਕੇ ਉਹਨੂੰ ਗ੍ਰਸਤ ਕਰ ਲੈਣਾ ਕੀਤਾ। ਕਿਉਂਕਿ ਰੋਗ ਵੀ ਪਿਆਰਿਓ ਕਦੇ ਆਪ ਜੀ ਦੇਖੋ ਕਿ ਬੰਦੇ ਦੇ ਸਰੀਰ ਦੇ ਅੰਦਰ ਪਿਆਰਿਓ ਇਹੋ ਜਿਹਾ ਇਮਿਊਨਿਟੀ ਸਿਸਟਮ ਹੁੰਦਾ ਹੈ, ਸਰੀਰ ਦੇ ਅੰਦਰ ਰੋਗ ਪ੍ਰਤੀਕਾਤਮਕ ਸ਼ਕਤੀ ਜਿਹਨੂੰ ਆਪਾਂ ਬੋਲਦੇ ਹਾਂ, ਤੇ ਕੋਈ ਰੋਗ ਜਿਹੜਾ ਕੋਈ ਛੋਟੀ ਜਿਹੀ ਵੀ ਬਿਮਾਰੀ ਲੰਬਾ ਸਮਾਂ ਜਿਹੜਾ ਅੰਦਰ ਰਹਿ ਜਾਵੇ ਉਹ ਪਿਆਰੀ ਉਹ ਰੋਗ ਪ੍ਰਤੀਕਾਤਮਕ ਸ਼ਕਤੀ ਘੱਟ ਜਾਂਦੀ ਹੈ। ਇੱਕ ਵਾਰੀ ਉਹ ਘੱਟ ਗਈ ਨਾ ਉਹ ਤੋਂ ਬਾਅਦ ਕਈ ਤਰ੍ਹਾਂ ਦੇ ਰੋਗ ਬੰਦੇ ਨੂੰ ਲੱਗ ਜਾਂਦੇ। ਫਿਰ ਆਪਾਂ ਵੇਖਦੇ ਹਾਂ ਖਾਸ ਕਰਕੇ ਦੇਖੋ ਤੇ ਕੋਈ ਇੱਕ ਆਧਾ ਰੋਗ ਹੋਵੇ, ਇਲਾਜ ਕੀਤਾ ਠੀਕ ਹੋ ਗਏ, ਚੰਗਾ ਹੋ ਜਾਂਦਾ ਬੰਦਾ ਬਚ ਜਾਂਦਾ, ਚਲੋ 2-4 ਦਿਨ ਤੱਕ ਬਿਮਾਰ ਹੋਵੇਗਾ ਫਿਰ ਠੀਕ ਨੌਬਰ ਨੌ ਹੋ ਜਾਂਦਾ, ਲੇਕਿਨ ਕੋਈ ਬਿਮਾਰੀ ਪਿਆਰਿਓ 8-10 ਦਿਨ ਉਹਦੇ ਅੰਦਰ ਰਹਿ ਗਈ, ਹੁਣ ਉਹ ਬਿਮਾਰੀ ਤੋਂ ਬਚ ਗਿਆ ਦੂਜੀ ਬਿਮਾਰੀ ਲੱਗ ਜਾਂਦੀ, ਦੂਜੀ ਤੋਂ ਬਚ ਗਿਆ ਤੀਜੀ ਨੂੰ ਤੀਜੀ ਬਿਮਾਰੀ ਲੱਗ ਜਾਂਦੀ ਹੈ। ਇਸ ਕਰਕੇ ਉਹ ਬੰਦੇ ਬਹੁਤ ਜ਼ਿਆਦਾ ਬਿਮਾਰ ਹੋ ਜਾਂਦੇ, ਫਿਰ ਦਵਾਈ ਵੀ ਇੱਕ ਦੀ ਦਵਾਈ ਖਾਂਦੇ ਉਹ ਦੂਜੇ ਦੇ ਉੱਤੇ ਗਲਤ ਅਸਰ ਕਰਦੀ, ਉਹਦੀ ਦਵਾਈ ਖਾਓ ਦੂਜੇ ਦੇ ਉੱਤੇ ਉਹ ਗਲਤ ਅਸਰ ਕਰਦੀ ਹੈ। ਇਸ ਤਰ੍ਹਾਂ ਦੇਖੋ ਭਾਣੇ ਵਰਤਦੇ ਹਨ। ਸੋ ਉਹ ਤੋਂ ਬਾਅਦ ਰੋਗ ਅਲੱਗ ਅਲੱਗ ਕਰਕੇ ਫਿਰ ਜਦੋਂ ਪਿਆਰੇ ਉਹ ਮੰਜੇ 'ਤੇ ਪਿਆ ਨਾ, ਭਾਈ ਡਲ ਸਿੰਘ ਬਹੁਤ ਪਸ਼ਚਾਤਾਪ ਕਰਦਾ, ਮਨਾ ਮੈਨੂੰ ਇਹ ਕੰਮ ਨਹੀਂ ਕਰਨਾ ਚਾਹੀਦਾ, ਬੜਾ ਰੋਕਿਆ ਸੀ, ਮਹਾਰਾਜ ਨੇ ਕਿਹਾ ਸੀ ਨਾ ਡਲ ਸਿਆਂ ਤੈਨੂੰ ਇਹ ਰਾਜਾ ਬਣਾ ਦੇਵਾਂਗੇ, ਦਿੱਲੀ ਤੱਕ ਤੇਰਾ ਰਾਜ ਹੋਵੇਗਾ, ਮੈਨੇ ਇਨਕਾਰ ਕਰ ਦਿੱਤਾ, ਮੈਂ ਮਹਾਰਾਜ ਜੀ ਦਾ ਵਚਨ ਨਹੀਂ ਮੰਨਿਆ, ਚਲੋ ਜਾਣਾ ਹੀ ਸੀ, ਮਹਾਰਾਜ ਜੀ ਨੂੰ ਮੈਂ ਕਹਿ ਦਿੰਦੋ ਮਹਾਰਾਜ ਮੈਂ ਰਹਿ ਨਹੀਂ ਸਕਦਾ, ਕਿਰਪਾ ਕਰੋ ਛੁੱਟੀ ਦੇ ਦਿਓ, ਮਹਾਰਾਜ ਜੀ ਤੋਂ ਖੁਸ਼ੀ ਲੈ ਕਰਕੇ ਆਉਂਦਾ ਤੇ ਮੈਨੇ ਬਚ ਜਾਣਾ, ਲੇਕਿਨ ਮੈਂ ਭਗੌੜਾ ਬਣ ਕਰਕੇ ਨਿਕਲਿਆ, ਮੈਂ ਪਿੱਠ ਦੇ ਕਰਕੇ ਸਾਹਿਬ ਸੰਕਟ ਵੈ ਸੇਵਕ ਭੱਜੈ ਭੱਜ ਕਰਕੇ ਭਗੌੜਾ ਬਣ ਕਰਕੇ ਆਇਆ
1: ਹਾਂ।
0: ਹੁਣ ਉਹ ਤੋਂ ਬਾਅਦ ਕੀ ਹੋ ਗਿਆ ਪਿਆਰੇ, ਜਦੋਂ ਬਿਪਤਾਵਾਂ ਆਉਂਦੀਆਂ ਨਾ, ਸਿਆਣੇ ਕਹਿੰਦੇ ਉਹ ਕੱਲੀ ਨਹੀਂ ਸਾਰਾ ਆਪਣਾ ਪਰਿਵਾਰ ਲੈ ਕਰਕੇ ਆਉਂਦੀ ਹੈ, ਕੋਈ ਵੀ ਬਿਪਤਾਵਾਂ ਜਦੋਂ ਪੈਂਦੀਆਂ, ਹੁਣ ਇੱਕ ਤਾਂ ਇਹ ਆਪ ਬਿਮਾਰ ਹੋ ਗਿਆ, ਜਿਹੜੇ ਧਾੜਵੀ ਜਿਹੜੇ ਹਨ ਹਮਲਾਵਰ ਉਹਨਾਂ ਨੂੰ ਜਦੋਂ ਪਤਾ ਚੱਲਿਆ ਕਿ ਰਾਜਾ ਡਲ ਸਿੰਘ ਜਿਹੜਾ ਬੜਾ ਬਿਮਾਰ ਪੈ ਗਿਆ ਨਿਰਬਲ ਹੋ ਗਿਆ, ਹੁਣ ਉਹਨਾਂ ਧਾੜਵੀਆਂ ਨੇ ਪਿਆਰਿਓ, ਕਿਉਂਕਿ ਰਾਜਾ ਨਿਰਬਲ ਹੋ ਗਿਆ ਤੇ ਇਹ ਬੰਦੇ ਜਿਹੜੇ ਧਾੜਵੀ ਇਹ ਹਮਲਾਵਰ ਹੋ ਜਾਂਦੇ ਹਨ, ਉਹਨਾਂ ਧਾੜਵੀਆਂ ਨੇ ਹਮਲਾ ਕਰਨਾ ਕੀਤਾ, ਇਹਦਾ ਇਲਾਕਾ ਇਹਦੇ ਨਗਰ ਨੂੰ ਬਹੁਤ ਉਹਨਾਂ ਨੇ ਲੁੱਟਿਆ। ਹੁਣ ਆ ਸੁਣ ਕਰਕੇ, ਪਹਿਲੇ ਆ ਪਰੇਸ਼ਾਨੀ ਸੀ ਬਿਮਾਰੀ ਕਰਕੇ, ਹੁਣ ਉਹਨਾਂ ਨੇ ਸਭ ਕੁਛ ਲੁੱਟ ਲਿਆ, ਬਰਬਾਦ ਕਰ ਦਿੱਤਾ, ਤੇ ਔਰ ਜ਼ਿਆਦਾ ਪਰੇਸ਼ਾਨ ਹੋ ਕੇ ਗਮਗੀਨ ਹੋ ਕਰਕੇ ਉਹੀ ਗਮ ਉਹਨੂੰ ਸਤਾਉਂਦਾ ਰਿਹਾ ਕਿ ਮੈਂ ਮਹਾਰਾਜ ਜੀ ਤੋਂ ਬੇਮੁਖ ਹੋ ਗਿਆ। ਕਹਿੰਦੇ ਨਾ, ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਜੋਗ, ਖਿਨ ਮੈਂ ਕੌੜੇ ਹੋਏ ਗਏ ਜਿਤੜੇ ਮਾਇਆ ਭੋਗਾ। ਇੱਕ ਵਾਰੀ ਜਿਹੜਾ ਬੇਮੁਖ ਹੁੰਦਾ ਨਾ ਪਿਆਰਿਓ, ਤੇ ਉਹਨੂੰ ਨਾ ਵਿਜੋਗ ਲੱਗ ਜਾਂਦਾ ਹੈ, ਤੇ ਜਿੰਨੇ ਭੋਗ ਪਦਾਰਥ ਉਹਦੇ ਲਈ ਜਿਹੜੇ ਮਿੱਠੇ ਕਰਕੇ ਲੱਗਦੇ ਸਨ ਉਹ ਕੌੜੇ ਬਣ ਜਾਂਦੇ ਹਨ। ਹੁਣ ਉਹ ਤੋਂ ਬਾਅਦ ਪਿਆਰਿਓ ਦੇਖੋ, ਉਹਦਾ ਤਾਂ ਇਹ ਹੋ ਗਿਆ, ਉਹਦੇ ਅੱਗੇ ਪੋਤਰਿਆਂ ਦਾ ਕੀ ਹੋਇਆ ਉਹ ਦੱਸਦੇ ਹਨ। ਤੇ ਇੱਕ ਵਾਰੀ ਕੀ ਹੋਇਆ ਪਿਆਰਿਓ, ਉਹਦੇ ਪੋਤਰੇ ਜਿਹੜੇ ਦੋ ਪੋਤੜੇ ਜਿਹੜੇ ਸਨ, ਉਹਨਾਂ ਨੇ ਕੀ ਕੀਤਾ, ਘਰ ਦੇ ਵਿੱਚ ਜਿਹੜਾ ਚਰਖਾ ਹੁੰਦਾ ਸੀ ਨਾ, ਚਰਖਾ ਦਾ ਪਿਆਰਿਓ ਇੱਕ ਤਕਲਾ ਹੁੰਦਾ, ਸੂਆ ਜਿਹਾ ਹੁੰਦਾ ਹੈ ਲੱਕੜ ਦਾ, ਉਹਨੂੰ ਪਾ ਕਰਕੇ ਘੁਮਾਇਆ ਜਾਂਦਾ ਉਹ ਤਕਲਾ ਲੈ ਕਰਕੇ। ਹੁਣ ਇੱਕ ਜਿਹੜਾ ਨਾ ਉਹ ਲੈ ਕਰਕੇ ਉਹ ਜਿਹੜਾ ਹੈ ਘਰ ਵਾਲੇ, ਕਿਉਂਕਿ ਬੀਬੀਆਂ ਜਿਹੜੀਆਂ ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ, ਤੇ ਅੱਜ ਵੀ ਆਪਾਂ ਵੇਖਦੇ ਹਾਂ ਪਿੰਡਾਂ ਦੇ ਵਿੱਚ ਕਈ ਵਾਰੀ ਬੀਬੀਆਂ ਜਿਹੜੀਆਂ, ਕਈ ਸੰਗਤ ਵੀ ਇੱਥੇ ਵੀ ਪਿਆਰਿਓ ਹਜ਼ੂਰ ਸਾਹਿਬ ਦੇ ਵਿੱਚ ਉਹ ਖੇਸ ਜਿਹੜੇ ਚੜਾਉਂਦੇ ਨਾ ਪਿਆਰਿਓ, ਖੇਸ ਉਹ ਘਰ ਦੇ ਬਣਾਏ ਹੋਏ ਹੁੰਦੇ ਹਨ। ਕਈ ਬੀਬੀਆਂ, ਖਾਸ ਕਰਕੇ ਪੇਂਡੂ ਬੀਬੀਆਂ ਜਿਹੜੀਆਂ ਹਨ, ਭਾਵਨਾ ਹੁੰਦੀ ਹੈ ਆਪਣੇ ਹੱਥਾਂ ਦੇ ਨਾਲ ਪਿਆਰਿਓ, ਉਹ ਜਿਹੜਾ ਖੇਸ ਬਣਾ ਕਰਕੇ ਖੱਦੜ ਦਾ ਕੱਪੜਾ ਜਿਹੜਾ ਹੁੰਦਾ ਉਹਦੇ ਨਾਲ ਉਹ ਬਣਾ ਕਰਕੇ ਲਿਆਉਂਦੇ ਹਨ, ਗੁਰੂ ਘਰ ਦੇ ਵਿੱਚ ਅਰਪਣ ਕਰਦੇ। ਇਹ ਭਾਵਨਾ ਹੁੰਦੀ ਕਿ ਇਹ ਅਸੀਂ ਹੱਥੀਂ ਬਣਾਉਣਾ ਕੀਤਾ। ਪਹਿਲੇ ਜ਼ਮਾਨੇ ਦੇ ਵਿੱਚ ਬੀਬੀਆਂ ਪਿਆਰਿਓ ਤੇ ਕੱਪੜੇ ਸਿਉਣੇ, ਆਹ ਜਿਹੜੇ ਹਨ ਚਰਖਾ ਕੱਤਣਾ ਹੈ, ਕੱਪੜਾ ਤਿਆਰ ਕਰਨਾ, ਇਹ ਉਹਨਾਂ ਦੇ ਕੰਮ ਹੋਇਆ ਕਰਦੇ ਸਨ ਘਰਾਂ ਦੇ ਵਿੱਚ। ਅੱਜ ਆਪਾਂ ਵੇਖ ਸਕਦੇ ਹਾਂ ਅੱਜ ਦੇ ਜ਼ਮਾਨੇ ਦੇ ਵਿੱਚ ਕਿਹਨਾਂ ਦੇ ਵੀ ਘਰ ਦੇ ਵਿੱਚ ਚਰਖਾ ਆਦਿਕ ਨਹੀਂ ਹੋਵੇਗਾ। ਹਾਂ, ਕਈਆਂ ਨੇ ਇਹ ਇਤਿਹਾਸਕ ਵਿਰਾਸਤ ਰੂਪ ਦੇ ਵਿੱਚ ਰੱਖਿਆ ਤੇ ਉਹ ਗੱਲ ਵੱਖਰੀ ਹੈ। ਕਈ

ਨਾਲ ਆ ਟਰੰਕ ਆਦਿਕ ਡਰੰਮ ਆਦਿਕ ਉਹ ਉਹਨਾਂ ਨੇ ਨਿਸ਼ਾਨੀ ਦੇ ਰੂਪ ਦੇ ਵਿੱਚ ਸਾਂਭ ਕੇ ਰੱਖਣਾ ਕੀਤਾ, ਲੇਕਿਨ ਉਹਦੀ ਵਰਤੋਂ ਨਹੀਂ ਕਰਦੇ। ਇਸ ਤਰ੍ਹਾਂ ਆਮ ਘਰਾਂ ਦੇ ਵਿੱਚ ਵੀ ਪਿਆਰੇ ਉਹ ਚਰਖੇ ਹੁੰਦੇ ਤੇ ਉਹਦਾ ਤਕਵਾ ਜਿਹੜਾ ਉਹ ਇੱਕ ਕੱਢ ਕੇ ਭੱਜ ਗਿਆ ਤੇ ਦੂਜਾ ਬੱਚਾ ਉਹਦੇ ਮਗਰ ਦੌੜ ਗਿਆ। ਭੱਜਦੇ ਹੋਏ ਪਿਆਰਿਓ ਉਹ ਦੂਜਾ ਉਹਦਾ ਪੀਛਾ ਕਰ ਰਿਹਾ ਸੀ ਤੇ ਭੱਜਦੇ ਭੱਜਦੇ ਪਿਆਰਿਓ ਉਹ ਜਿਹੜਾ ਡੱਕੇ ਵਾਂਗੂ ਜਿਹੜਾ ਹੁੰਦਾ ਨਾ ਤਕਵਾ ਥੱਲੇ ਗਿਰ ਗਿਆ ਉਹਦੇ ਉੱਤੇ ਉਹ ਗਿਰ ਗਿਆ। ਉਹ ਦੂਜਾ ਬੱਚਾ ਉਹਨੂੰ ਪਕੜਨ ਦੇ ਲਈ ਗਿਆ ਉਹ ਤਾਂ ਹਟ ਗਿਆ ਤੇ ਉਹ ਤਕਵੇ ਦੇ ਉੱਤੇ ਸੂਏ ਦੇ ਉੱਤੇ ਗਿਰ ਗਿਆ। ਬਸ ਥੋੜ੍ਹੀ ਕੁ ਨੋਕ ਅੰਦਰ ਚੱਲ ਗਈ ਤੇ ਕਾਲਜ

0: ਦੇ ਵਿੱਚ ਪਹਿਲੇ ਉਹਨਾਂ ਜ਼ਮਾਨਿਆਂ ਦੇ ਵਿੱਚ ਸੀਤਲਾ ਦੀ ਬਿਮਾਰੀ ਹੁੰਦੀ ਸੀ, ਛੋਟੀ ਮਾਤਾ ਜੀ ਨੂੰ ਬੋਲਦੇ ਹਨ ਤੇ ਇਹ ਮਾਤਾ ਦਾ ਪ੍ਰਕੋਪ ਹੋ ਗਿਆ, ਚੇਚਕ ਦਾ ਪ੍ਰਕੋਪ ਹੋ ਗਿਆ, ਜਿਸ ਕਰਕੇ ਉਹਦੀ ਵੀ ਮੌਤ ਹੋ ਗਈ।
1: ਹੁਣ
0: ਕਹਿੰਦੇ ਇਸ ਤਰ੍ਹਾਂ ਇਹਦੀ ਬੰਸ਼ ਜਿਹੜਾ ਹੈ ਉਹਦਾ ਨਾਸ਼ ਹੋਇਆ। ਕਹਿੰਦੇ ਪਿਆਰਿਓ ਇੱਥੇ ਜੋ ਭਾਈ ਸਾਹਿਬ ਭਾਈ ਵੀਰ ਸਿੰਘ ਸਾਹਿਬ ਜੀ ਨੇ ਜੋ ਖੋਜ ਕਰਨਾ ਕੀਤਾ ਉਹ ਆਪ ਕਹਿੰਦੇ ਕਿ ਜੀ ਹੁਣ ਇਹ ਜਿਹੜਾ ਇਤਿਹਾਸ ਇਹ ਖੋਜ ਦਾ ਮੁਹਤਾਜ ਹੈ, ਇਹਦੇ ਉੱਤੇ ਸਰਚ ਕਰਨੀ ਬਣਦੀ ਹੈ। ਕਿਉਂਕਿ ਅੱਜ ਵੀ ਪਿਆਰਿਓ ਆਪਾਂ ਵੇਖਦੇ ਹਾਂ ਜੇ ਆਪਾਂ ਤਖ਼ਤ ਸ੍ਰੀ ਦਮਦਮਾ ਸਾਹਿਬ ਉਹਦੇ ਪਾਵਨ ਅਸਥਾਨ ਦੇ ਦਰਸ਼ਨ ਕਰਦੇ ਹਾਂ, ਨਾਲ ਹੀ ਪਿਆਰਿਓ ਅਤੇ ਭਾਈ ਡਲ ਸਿੰਘ ਦਾ ਘਰ ਹੈ ਪੁਰਾਤਨ ਪਿਆਰਿਓ, ਉਹ ਕਿਲ੍ਹਾ ਨੁਮਾ ਬਣਿਆ ਹੋਇਆ, ਉਹ ਮਹਾਰਾਜੀ ਦੇ ਵੇਲੇ ਦਾ ਤਾਂ ਨਹੀਂ ਆ, ਬਾਅਦ ਦੇ ਵਿੱਚ ਉਹਨਾਂ ਨੇ ਬਣਾਇਆ, ਉਹਦੇ ਉੱਤੇ ਸਨ ਵੀ ਲਿਖਿਆ ਹੋਇਆ। ਸੋ ਉੱਥੇ ਉਹਨਾਂ ਦੇ ਕੋਲ ਇਹ ਵਿਰਾਸਤੀ ਸ਼ਸਤਰ, ਮਹਾਰਾਜੀ ਦਾ ਇੱਕ ਚੋਲਾ ਵੀ ਜਿਹੜਾ ਜਿਹਨੂੰ ਲਹੂ ਲੱਗਿਆ ਹੋਇਆ, ਉਹ ਦੱਸਦੇ ਹਨ ਕਿ ਹੋ ਸਕਦਾ ਇਹ ਚਮਕੌਰ ਸਾਹਿਬ ਜੀ ਤੋਂ ਜਦੋਂ ਮਹਾਰਾਜ ਜੀ ਨਿਕਲੇ ਤੇ ਉਹ

0: ਭਾਈ ਮਹਾਂ ਸਿੰਘ ਦਾ ਖੂਨ ਜਿਹੜਾ ਉਹ ਲੱਗਿਆ ਹੋਇਆ ਹੋ ਸਕਦਾ, ਲੇਕਿਨ ਬਸਤਰ ਦੇ ਉੱਤੇ ਖੂਨ ਦੇ ਦਾਗ ਹਨ ਜੋ ਗੁਰੂ ਮਹਾਰਾਜ ਜੀ ਨੇ ਇਹਨਾਂ ਨੂੰ ਦਿੱਤੇ, ਇਹਨਾਂ ਨੇ ਸਾਂਭ ਕੇ ਰੱਖਣਾ ਕੀਤਾ। ਮਹਾਰਾਜ ਜੀ ਦੇ ਸ਼ਸਤਰ ਵੀ ਹਨ। ਉਹ ਕਹਿੰਦੇ ਕਿ ਭਾਈ ਡਲ ਸਿੰਘ ਦਾ ਪਰਿਵਾਰ ਅੱਜ ਵੀ ਹੈ ਅਤੇ ਕੁਛ ਵਿਦਵਾਨ ਇਹਦਾ ਇਹ ਅਨੁਮਾਨ ਲਾਉਂਦੇ ਹੋ ਸਕਦਾ ਉਹਨਾਂ ਦੇ ਪਰਿਵਾਰ ਦੇ ਵਿੱਚੋਂ ਆ ਉਹਨਾਂ ਦੇ ਦੋ ਪੋਤੜੇ ਚੜ੍ਹਾਈ ਕਰ ਗਏ, ਕਿਉਂਕਿ ਪਹਿਲੇ ਜ਼ਮਾਨੇ ਦੇ ਵਿੱਚ ਬੱਚੇ ਬਹੁਤ ਜ਼ਿਆਦਾ ਹੋਇਆ ਕਰਦੇ ਸਨ। ਇੱਕ ਜਿਹੜਾ ਬੰਦਾ ਉਹਦੇ ਦਸ ਦਸ ਵੀਹ ਵੀਹ ਬੱਚੇ ਜ਼ਿਆਦਾ ਹੀ ਬੱਚੇ ਹੁੰਦੇ ਸਨ ਅਤੇ ਹੋ ਸਕਦਾ ਕੋਈ ਉਹਨਾਂ ਦੇ ਵਿੱਚੋਂ ਰਹਿ ਗਿਆ, ਉਹਨਾਂ ਦੀ ਪੀੜ੍ਹੀ ਅੱਗੇ ਚੱਲਦੀ ਹੋਵੇਗੀ, ਜਾਂ ਕੋਈ ਇਹ ਅਨੁਮਾਨ ਲਾਉਂਦੇ ਕਿ ਭਾਈ ਡਲ ਸਿੰਘ ਜਿਹੜਾ ਚਲੋ ਉਹ ਤੋਂ ਬਾਅਦ ਉਹਦਾ ਭਰਾ ਜਿਹੜਾ ਮੱਲ ਸਿੰਘ ਜਿਹੜਾ ਅਤੇ ਉਹਦੇ ਪਰਿਵਾਰ ਦੇ ਵਿੱਚੋਂ ਅਗਲੀ ਪੀੜ੍ਹੀ ਦਰ ਪੀੜ੍ਹੀ ਇਹ ਅੱਗੇ ਆਏ ਹਨ, ਇਹ ਖੋਜ ਦੀ ਮੁਹਤਾਜ ਹੈ ਇਹ ਗੱਲ। ਸੋ ਕਹਿੰਦੇ ਇਸ ਤਰ੍ਹਾਂ ਅੱਗੇ ਡਲ ਸਿੰਘ ਵੀ ਗਿਆ, ਉਹਦੇ ਦੋ ਪੋਤੜੇ ਜਿਹੜੇ ਹਨ ਅਕਸਮਾਤ ਇਹਨਾਂ ਦੀ ਮੌਤ ਹੋ ਗਈ। ਹੁਣ ਜਿਨ੍ਹਾਂ ਨੇ ਮਹਾਰਾਜ ਜੀ ਦਾ ਬਚਨ ਨਹੀਂ ਮੰਨਣਾ ਕੀਤਾ, ਜਿਹੜੇ ਭੱਜ ਗਏ ਹਨ ਤੇ ਕਈ ਤਰ੍ਹਾਂ ਦੇ ਸੰਕਟ ਪਿਆਰਿਓ, ਸੰਗਤਾਂ ਨੇ ਆ ਕਰਕੇ ਉਹਨਾਂ ਨੂੰ ਘੇਰ ਲੈਣਾ ਕੀਤਾ, ਇਹਦਾ ਮਤਲਬ ਮਹਾਰਾਜ ਪਤਾ ਹੈ ਪਾਤਸ਼ਾਹ ਜੀ ਜਾਣੀ ਜਾਣ ਹਨ ਕਿ ਭਾਈ ਆ ਤੁਹਾਡੇ ਉੱਤੇ ਬਿਪਤਾ ਪੈਣ ਵਾਲੀ ਹੈ, ਸੰਕਟ ਆਉਣ ਵਾਲਾ। ਉਹਨਾਂ ਨੂੰ ਬਚਾਉਣਾ ਚਾਹੁੰਦੇ ਕਿ ਭਾਈ ਤੁਸੀਂ ਕੁਛ ਦਿਨ ਰੁਕ ਜਾਓ, ਕਿਉਂਕਿ ਦਾਸ ਨੇ ਬੇਨਤੀ ਕੀਤੀ ਨਾ ਸਾਧ ਸੰਗਤ ਜੀ ਯਾਦ ਰੱਖੋ ਕੋਈ ਵੀ ਸੰਕਟ ਬਿਪਤਾ ਜਾਂ ਸ਼ੁਭ ਜਾਂ ਅਸ਼ੁਭ ਕੰਮ ਬਣਨਾ ਹੋਵੇ ਨਾ ਉਸ ਵੇਲੇ ਤਿੰਨ ਚੀਜ਼ਾਂ ਚਾਹੀਦੀਆਂ, ਦੇਸ਼ ਕਾਲ ਅਤੇ ਵਸਤੂ। ਇਹ ਦੇਸ਼ ਕਾਲ ਵਸਤੂ ਜਿੱਥੇ ਮਿਲ ਜਾਂਦੀਆਂ ਤੁਹਾਡਾ ਕੰਮ ਇਹਨੇ ਬਣਾਉਣਾ ਵੀ ਹੈ ਅਤੇ ਤੁਹਾਡਾ ਕੰਮ ਜਿਹੜਾ ਇਹਨਾਂ ਨੇ ਵਿਗਾੜਨਾ ਵੀ ਹੁੰਦਾ ਹੈ। ਸਤਿਗੁਰੂ ਮਹਾਰਾਜ ਨੂੰ ਪਤਾ ਸੀ ਕਿ ਭਾਈ ਇਹਨਾਂ ਦਾ ਕੰਮ ਉੱਥੇ ਜੇ ਉਹ ਦੇਸ਼ ਚੱਲ ਗਏ, ਕਿਉਂਕਿ ਕਾਲ ਤਾਂ ਆ ਗਿਆ ਉੱਥੇ ਚੱਲ ਗਏ ਅਤੇ ਇਹਨਾਂ ਦੇ ਉੱਤੇ ਆ ਬਿਪਤਾ ਪੈ ਸਕਦੀ ਹੈ, ਤਾਂ ਕਰਕੇ ਮਹਾਰਾਜ ਜੀ ਇਹਨਾਂ ਨੂੰ ਵਾਰ ਵਾਰ ਰੋਕਦੇ ਸਨ। ਭਾਈ ਡਲ ਸਿੰਘ ਨੂੰ, ਭਾਈ ਰਾਮ ਸਿੰਘ ਨੂੰ ਬੜਾ ਰੋਕਿਆ ਕਿ ਭਾਈ ਤੁਸੀਂ ਨਾ ਜਾਓ, ਥੋੜ੍ਹਾ ਸਮਾਂ ਨਾਲ ਰੁਕ ਜਾਓ, ਲੇਕਿਨ ਇਹਨਾਂ ਦਾ ਧੀਰਜ ਟੁੱਟ ਗਿਆ ਅਤੇ ਉਹੀ ਜੋ ਹੈ ਹੋਨੀ ਹੋ ਸੋ ਹੋਈ ਲਿਖਿਓ ਲੇਖ ਜੋਈ, ਜੋ ਭਾਣਾ ਵਰਤਣਾ ਸੀ ਨਾ ਮਹਾਰਾਜ ਜੀ ਰੋਕਣਾ ਚਾਹੁੰਦੇ ਰੁਕਿਆ ਨਹੀਂ, ਇਹ ਮਹਾਰਾਜ ਜੀ ਤੋਂ ਵਿਮੁਖ ਹੋ ਕਰਕੇ ਚੱਲ ਗਏ। ਉਹ ਉੱਥੇ ਜਾ ਕਰਕੇ ਉਹਨਾਂ ਦੇ ਉੱਤੇ ਸਖ਼ਤ ਭਾਣੇ ਵਰਤੇ ਹਨ। ਇਸ ਤਰ੍ਹਾਂ ਸਤਿਗੁਰੂ ਮਹਾਰਾਜ ਜੀ ਨੇ ਫਿਰ ਪਿਆਰਿਓ ਬੜਾ ਰੋਕਿਆ, ਨਹੀਂ ਰੁਕੇ ਤੇ ਅੱਗੇ ਸਤਿਗੁਰੂ ਮਹਾਰਾਜ ਜੀ ਜਾ ਰਹੇ
1: ਪਹੁੰਚੇ ਮਧੂ ਸਿੰਘਾਣੇ।
0: ਹੁਣ ਅੱਗੇ ਜਾ ਕਰਕੇ ਪਿਆਰਿਓ ਮਧੂ ਸਿਧਾਣਾ, ਮਧੂ ਸਿੰਘਾਣਾ ਇਹ ਇੱਕ ਨਗਰ ਜਿਹੜਾ ਇਹ ਰਾਜਪੂਤਾਨਾ ਇਲਾਕੇ ਦੇ ਵਿੱਚ ਉੱਥੇ ਪਹੁੰਚੇ ਹਨ।
1: ਅਸ਼ਟ ਦਸ ਡੇਰਾ ਕੀ
0: ਉੱਥੋਂ ਪਿਆਰਿਓ ਨਾ ਜਿੱਥੋਂ ਨਿਕਲੇ ਸੀ ਨਾ 18 ਕੋਸ ਅੱਗੇ ਜਾ ਕਰਕੇ ਡੇਰਾ ਕਰਨਾ ਕੀਤਾ। ਉਸ ਵੇਲੇ ਸੰਧਿਆ ਦਾ ਸਮਾਂ ਸੀ।
1: ਗੁਰੂ ਮਨ ਮਹਿਮ
0: ਹੁਣ ਸਤਿਗੁਰੂ ਮਹਾਰਾਜ ਜੀ ਨੇ ਆਪਣੇ ਮਨ ਦੇ ਵਿੱਚ ਵਿਚਾਰ ਕਰਨੀ ਕੀਤੀ, ਅੱਜ ਤਕਾਲਾਂ ਦਾ ਸੰਧਿਆ ਦਾ ਸਮਾਂ ਹੋ ਗਿਆ, ਜਿਹੜੇ ਪਰਮ ਸਿੰਘ ਅਤੇ ਧਰਮ ਸਿੰਘ ਦੋਵੇਂ ਭਾਈ ਭਗਤੂ ਜੀ ਦੀ ਅੰਸ ਬੰਸ਼ ਦੇ ਵਿੱਚੋਂ ਦੋਵੇਂ ਭਰਾ ਜੋ ਪਹਿਲਾਂ ਹੀ ਪਹੁੰਚ ਕਰਕੇ ਮਹਾਰਾਜ ਜੀ ਦੇ ਲਈ ਨਵਾਂ ਵਧੀਆ ਮੰਜਾ ਤਿਆਰ ਕਰਦੇ, ਅੱਜ ਉਹ ਲੇਟ ਹੋ ਗਏ ਹਨ। ਅੱਜ ਮਹਾਰਾਜ ਜੀ ਦੇ ਨਾਲ ਹੀ ਤਕਾਲਾਂ ਨੂੰ ਪਹੁੰਚੇ। ਮਹਾਰਾਜ ਜੀ ਮਨ ਵਿੱਚ ਵਿਚਾਰ ਕਰਦੇ, ਮਹਾਰਾਜ ਜੀ ਨੇ ਵਿਚਾਰ ਕੀਤਾ ਕਿ ਭਾਈ ਇਹਨਾਂ ਨੇ ਕਿਹਾ ਨਾ ਜਦੋਂ ਵੀ ਮਹਾਰਾਜ ਅਸੀਂ ਜਦੋਂ ਤੱਕ ਨਾਲ ਰਵਾਂਗੇ ਅਸੀਂ ਆਪ ਜੀ ਦੇ ਲਈ ਰੋਜ਼ ਨਵਾਂ ਮੰਜਾ ਤਿਆਰ ਕਰਨਾ, ਹੁਣ ਤਕਾਲਾਂ ਦਾ ਸਮਾਂ ਹੋ ਗਿਆ, ਹੁਣ ਲੱਕੜਾਂ ਕਿੱਥੋਂ ਲਿਆਉਣਗੇ, ਇਹ ਨਵਾਂ ਮੰਜਾ ਕਿਸ ਤਰ੍ਹਾਂ ਤਿਆਰ ਕਰਨਗੇ। ਮਹਾਰਾਜ ਜੀ ਨੇ ਵਿਚਾਰ ਕੀਤੀ ਕਿ ਇਹ ਸਾਡਾ ਇਹ ਸਿਦਕ ਕਿਸ ਤਰ੍ਹਾਂ ਕਮਾਉਂਦੇ ਹਨ, ਵੇਖਣਾ ਚਾਹੀਦਾ। ਇਸ ਤਰ੍ਹਾਂ ਹੁਣ ਤਾਂ ਦਿਨ ਵੀ ਕੁਛ ਵੀ ਨਹੀਂ ਰਿਹਾ, ਤਕਾਲਾਂ ਦਾ ਸਮਾਂ, ਹੁਣ ਕਿੱਥੇ ਜਾ ਕਰਕੇ ਲੱਕੜਾਂ ਲੈ ਕੇ ਆਉਣਗੇ, ਕੀ ਕੁਛ ਲੈ ਕੇ
1: ਆਉਣਗੇ।
0: ਹੁਣ ਮਹਾਰਾਜ ਜੀ ਨੇ ਵਿਚਾਰ ਕੀਤੀ ਅੱਜ ਇਹਨਾਂ ਨੇ ਜੋ ਮਰਜ਼ੀ ਯਤਨ ਕੀਤਾ ਅੱਜ ਇਹਨਾਂ ਤੋਂ ਨਵਾਂ ਮੰਜਾ ਜਿਹੜਾ ਉਹ ਤਿਆਰ ਨਹੀਂ ਹੋਣਾ ਹੈ। ਹੁਣ ਪਿਆਰਿਓ ਉਸ ਵੇਲੇ ਨਾ ਜਦੋਂ ਸ਼ਾਮਾਂ ਦਾ ਸਮਾਂ ਹੋ ਗਿਆ ਇਹ ਦੋ ਭਰਾ ਇਹਨਾਂ ਨੇ ਉਤਾਰਾ ਕਰਨਾ ਕੀਤਾ, ਇਹਨਾਂ ਨੇ ਵੇਖਿਆ ਸ਼ਾਮਾਂ ਦਾ ਸਮਾਂ ਹੋ ਗਿਆ ਭਾਈ, ਕਿਉਂਕਿ ਬਹੁਤ ਵੱਡੇ ਕਾਰੀਗਰ ਸਨ, ਕਿ ਕਾਰੀਗਰ ਬੰਦਾ ਨਾ ਪਿਆਰਿਓ ਬੜੇ ਜਿਹੜੇ ਦਿਮਾਗੀ ਹੁੰਦੇ, ਉਹਨਾਂ ਨੂੰ ਆਪਣੇ ਕਾਰੀਗਰ ਦੇ ਵਿੱਚ ਹੁਨਰ ਹੁੰਦਾ, ਇਹਨਾਂ ਨੂੰ ਬੜਾ ਹੁਨਰ ਪ੍ਰਾਪਤ ਸੀ, ਬੜੇ ਜਿਹਨੂੰ ਆਪਾਂ ਤਰਖਾਣੀ ਦਾ ਕੰਮ ਹੁੰਦਾ, ਮੰਜੇ ਬੁਣਨੇ, ਮੰਜੇ ਆਦਿਕ ਬਣਾਉਣੇ। ਇਹਨਾਂ ਨੇ ਪਿਆਰਿਓ ਤੇ ਵਿਚਾਰ ਕੀਤੀ ਕਿ ਭਾਈ ਹੁਣ ਲੱਕੜਾਂ ਆਪਾਂ ਕਿਸ ਤਰ੍ਹਾਂ ਲੈ ਕੇ ਆਵਾਂਗੇ। ਲੱਕੜਾਂ ਨੂੰ ਐਨ ਵੜਨਾ ਪੈਂਦਾ, ਛਿੱਲ ਲਾਉਣੀ ਪੈਂਦੀ, ਉਹਦੇ ਵਿੱਚ ਛੇਂਕ ਪਾ ਕਰਕੇ ਦੂਜੇ ਨੂੰ ਪਿਆਰਿਓ ਉਹਦਾ ਸੂਆ ਬਣਾ ਕਰਕੇ, ਨੋਕਾ ਜਿਹਾ ਬਣਾ ਕਰਕੇ ਅੰਦਰ ਧਸਾਉਣਾ ਪੈਂਦਾ। ਇਹ ਬੜੇ ਕੰਮ ਕਰਨੇ।

0: ਕੀਤਾ ਜਾਵੇ। ਫਿਰ ਇਹ ਬੜੇ ਹੁਸ਼ਿਆਰ ਸੀ, ਇਹਨਾਂ ਨੇ ਕੀ ਕੀਤਾ ਪਿਆਰਿਓ, ਦਰਖਤਾਂ ਦੇ ਵੱਲ ਵੇਖਿਆ, ਤੇ ਜਿਹਨੂੰ ਆਪਾਂ ਦੁਸਾਂਗ ਬੋਲਦੇ ਹਾਂ ਖਾਸ ਕਰਕੇ, ਕਿ ਜਿਹਦਾ ਮੁੱਢ ਪਿਆਰਿਓ ਇੱਕ ਹੁੰਦਾ, ਅੱਗੇ ਜਾ ਕਰਕੇ ਐਨ ਪੂਰੇ ਇੱਕ ਸਮਾਨ ਦੋ ਸ਼ਾਖਾਵਾਂ ਜਿਹਦੇ ਵਿੱਚੋਂ ਨਿਕਲ ਜਾਂਦੀਆਂ ਉਹਨੂੰ ਦੁਸਾਂਗ ਬੋਲਦੇ ਹਨ। ਪਹਿਲੇ ਜ਼ਮਾਨੇ ਦੇ ਵਿੱਚ ਪਿਆਰਿਓ ਤੇ ਕੱਚੇ ਮਕਾਨ ਵੀ ਜਿਹੜੇ ਹੁੰਦੇ ਨਾ ਉਹਨੂੰ ਇਸ ਤਰ੍ਹਾਂ ਸਜਾਇਆ ਜਾਂਦਾ, ਤੇ ਉਹਨੂੰ ਇਹ ਦੁਸਾਂਗ ਜਿਹੜੀ ਹੁੰਦੀ ਸੀ ਨਾ ਵੱਡੀ ਸਾਰੀ ਦੁਸਾਂਗ, ਇਹ ਦੋ ਵੱਡੀਆਂ ਦੁਸਾਂਗਾਂ ਜਿਹੜੀਆਂ ਹਨ ਦੋ ਪਾਸੇ ਇਹਨੂੰ ਗੱਢ ਦਿੰਦੇ ਸਨ, ਧਰਤੀ ਵਿੱਚ ਵੱਡਾ ਚੰਗੀ ਤਰ੍ਹਾਂ ਟੋਆ ਪੁੱਟ ਕਰਕੇ ਉਹਨੂੰ ਗੱਢ ਦੇਣਾ, ਤੇ ਵਧੀਆ ਉਹਨੂੰ ਜਦੋਂ ਗੱਢ ਦਿੱਤਾ ਉਹਦੇ ਆਸਰੇ ਦੇ ਉੱਤੇ ਸਾਰੀ ਛੱਪਰ ਜਿਹੜੀ ਹੈ ਉਹ ਟਿੱਕੀ ਹੋਈ ਹੁੰਦੀ, ਫਿਰ ਉਹਦੇ ਵਿੱਚ ਵਿਚਕਾਰ ਫਿਰ ਪਿਆਰਿਓ ਇੱਕ ਥੂਨ ਜਿਹੜਾ ਹੈ, ਤੇ ਆ ਪਾ ਕਰਕੇ ਥੂਨ ਪਾ ਕਰਕੇ ਬਲਿੰਡੇ ਜਿਹੜੇ ਹਨ ਉਹਦੇ ਉੱਤੇ ਥੂਨ ਪਾ ਕਰਕੇ ਫਿਰ ਛੋਟੀਆਂ ਲੱਕੜਾਂ ਥੱਲੇ ਨੂੰ ਇਹ ਕਰਦੇ ਸਨ, ਇਹ ਕੱਚੇ ਮਕਾਨਾਂ ਦਾ ਬੇਸ ਹੁੰਦਾ ਸੀ। ਫਿਰ ਉਹ ਤੋਂ ਬਾਅਦ ਉਹਦੇ ਵਿੱਚ ਕਾ ਪੱਤੇ ਕੁਛ ਵਿਸ਼ੇਸ਼ ਤਰ੍ਹਾਂ ਦੇ ਪੱਤੇ ਝਾੜਾਂ ਦੇ ਹੁੰਦੇ ਹਨ, ਇੱਕਦਮ ਵੀ ਪਿਆਰੇ ਉਹਨੂੰ ਸੁਕਾ ਕੇ ਪਾਇਆ ਜਾਵੇ ਤੇ ਉਹ ਖਰਾਬ ਹੋ ਜਾਂਦੇ ਟੁੱਟ ਜਾਂਦੇ, ਉਹਨੂੰ ਗਿੱਲਾ ਹੀ ਤੋੜ ਕਰਕੇ ਪਾ ਕਰਕੇ ਮਿੱਟੀ ਪਾ ਦਿੰਦੇ, ਉਹਦੇ ਵਿੱਚ ਬੜੀ ਨਮੀ ਰਹਿੰਦੀ ਮਜ਼ਬੂਤੀ ਰਹਿੰਦੀ। ਖੈਰ ਪਿਆਰਿਓ ਮੈਂ ਵਿਸ਼ੇ ਦੇ ਉੱਤੇ ਆਵਾਂ, ਇਸ ਤਰ੍ਹਾਂ ਹੀ ਆ ਦੁਸਾਂਗ ਜਿਹੜੇ ਹੁੰਦੇ ਹਨ, ਤੇ ਇਹਨਾਂ ਨੇ ਵੇਖਿਆ ਕਿ ਹੁਣ ਕੀ ਕੀਤਾ ਜਾਵੇ, ਤੇ ਇਹਨਾਂ ਨੇ ਜਾ ਕਰਕੇ ਭੱਜ ਕਰਕੇ ਚਾਰ ਦੁਸਾਂਗਾਂ ਜਿਹੜੀਆਂ ਹਨ ਚਾਰ ਦੁਸਾਂਗਾਂ ਨੂੰ ਇਹਨਾਂ ਨੇ ਤੋੜ ਕੇ ਲਿਆਉਣਾ ਕੀਤਾ, ਉਹਨੂੰ ਇੱਕ ਸਮਾਨ ਇੱਕ ਸਮ ਕੀਤਾ,
1: ਜਿੱਥੇ
0: ਮਹਾਰਾਜ ਜੀ ਦੇ ਵਿਸ਼ਰਾਮ

ਉਹ ਚਾਰਾਂ ਨੂੰ ਗੱਡ ਕਰਕੇ ਲੱਕੜਾਂ ਨੂੰ ਤੇ ਚੱਕੀ ਪੱਕੀ ਤਾਂ ਲੱਕੜ ਨਹੀਂ ਮਿਲੀ, ਉਹ ਦਸਾਂਗਾਂ ਨੂੰ ਹੀ ਪਿਆਰਿਓ ਉਹਨਾਂ ਨੇ ਚੰਗੀ ਤਰ੍ਹਾਂ ਗੜ ਦਿੱਤਾ ਧਰਤੀ ਵਿੱਚ, ਫਿਰ ਉਹਦੇ ਵਿਚਕਾਰ ਪਿਆਰਿਓ ਨਾ ਲੱਕੜਾਂ ਪਾ ਦਿੱਤੀਆਂ, ਦੋ ਖੜੀਆਂ ਤੇ ਦੋ ਆੜੀਆਂ ਪਾ ਕਰਕੇ ਉਹਨੂੰ ਇਸ ਤਰ੍ਹਾਂ ਚਾਰ ਪਾਈ ਦਾ ਰੂਪ ਦਿੱਤਾ ਤੇ ਉਹਨੂੰ ਮਜ਼ਬੂਤ ਕਰਨਾ ਕੀਤਾ ਤੇ ਇਸ ਤਰ੍ਹਾਂ ਕਰਕੇ ਫਿਰ ਤੁਰੰਤ ਪਿਆਰਿਓ ਉਹਨਾਂ ਨੇ ਨਵਾਰ ਜਾਂ ਰੱਸਾ ਆਦਿਕ ਉਹਦੇ ਵਿੱਚ ਪਾ ਕਰਕੇ ਕਸਣਾ ਕੀਤਾ। ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਵਧੀਆ ਜਿਹੜਾ ਮੰਜਾ ਮਹਾਰਾਜ ਜੀ ਦੇ ਲਈ ਤਿਆਰ ਕੀਤਾ ਤੇ ਉੱਤੇ ਫਿਰ ਪਿਆਰਿਓ ਜਿਹੜਾ ਫੁਲਾਉਣ ਵਾਲਾ ਭਾਵ ਕੇ ਗੱਦਾ ਜਿਹਨੂੰ ਆਪਾਂ ਕਹਿ ਸਕਦੇ ਹਾਂ, ਵਧੀਆ ਨਰਮ ਜਿਹੜਾ ਮੁਲਾਇਮ ਗੱਦਾ ਜਿਹੜਾ ਹੈ ਉਹਦੇ ਉੱਤੇ ਪਾ ਦਿੱਤਾ ਗਿਆ ਤੇ ਚੰਗੀ ਤਰ੍ਹਾਂ ਗੁਦਗੁਦਾ ਵਾਲਾ ਪਿਆਰਿਓ ਕਿ ਭਾਈ ਕੋਈ ਸਖ਼ਤ ਨਾ ਹੋਵੇ, ਜ਼ਿਆਦਾ ਸਖ਼ਤ ਵੀ ਹੋਵੇ ਤਾਂ ਨੀਂਦ ਨਹੀਂ ਆ ਸਕਦੀ। ਵਧੀਆ ਜਿਹੜਾ ਰੂਹ ਨੂੰ ਚੰਗੀ ਤਰ੍ਹਾਂ ਪੀਂਜ ਕਰਕੇ ਪਿਆਰਿਓ, ਹਰ ਥੋੜੇ ਦਿਨ ਤੋਂ ਬਾਅਦ ਪੀਂਜ ਲੈਂਦੇ ਸਨ, ਇਹਦੇ ਨਾਲ ਉਹਦੀ ਜਿਹੜੀ ਹੈ ਤੇ ਲਚੀਲਾਪਨ ਕਾਫੀ ਬਣਿਆ ਹੋਇਆ ਰਹਿੰਦਾ ਤੇ ਉਹ ਵਧੀਆ ਜਿਹੜਾ ਮੁਲਾਇਮ ਜਿਹਾ ਗੱਦਾ ਉਹਦੇ ਉੱਤੇ ਪਾ ਦਿੱਤਾ ਗਿਆ ਤੇ ਜਾ ਕਰਕੇ ਹੁਣ ਸਤਿਗੁਰੂ ਮਹਾਰਾਜ ਜੀ ਮਨ ਹੀ ਮਨ ਵਿਚਾਰ ਕਰਦੇ ਕਿ ਅੱਜ ਤਾਂ ਇਹਨਾਂ ਤੋਂ ਮੰਜਾ ਨਹੀਂ ਬਣਦਾ। ਹੁਣ ਇਹ ਦੋਵੇਂ ਭਰਾ ਮਹਾਰਾਜ ਜੀ ਦੇ ਕੋਲ ਪਹੁੰਚ ਕੇ ਕਹਿਣ ਲੱਗੇ ਸੱਚੇ ਪਾਤਸ਼ਾਹ ਜੀ, ਉਹ ਮਹਾਰਾਜ ਥੋੜੀ ਕੁ ਦੇਰੀ ਲੱਗੀ ਲੇਕਿਨ ਮੰਜਾ ਤੁਹਾਡੇ ਲਈ ਨਵਾਂ ਤਿਆਰ ਕਰਨਾ ਕੀਤਾ, ਹੁਣ ਕਿਰਪਾ ਕਰੋ ਆਪ ਚੱਲ ਕਰਕੇ ਉਹਦੇ ਉੱਤੇ ਵਿਰਾਜਮਾਨ ਹੋਣਾ ਕਰੋ। ਸੁਣ ਕਰਕੇ ਪਾਤਸ਼ਾਹ ਜੀ ਬੜੇ ਵਿਸਮਿਤ ਹੋਏ ਹਨ। ਜਾ ਕਰਕੇ ਸਤਿਗੁਰੂ ਮਹਾਰਾਜ ਉਸ ਮੰਜੇ ਦੇ ਉੱਤੇ ਵਿਰਾਜਮਾਨ ਹੋਏ ਤੇ ਫਿਰ ਵੇਖਣ ਦੇ ਲਈ ਮਹਾਰਾਜ ਜੀ ਨੇ ਵਿਚਾਰ ਕੀਤੀ ਇੰਨਾ ਛੇਤੀ ਤਾਂ ਇਹਨਾਂ ਤੋਂ ਮੰਜਾ ਨਹੀਂ ਬਣਦਾ। ਫਿਰ ਪਿਆਰਿਓ ਨਿਵਾਣ ਨੂੰ ਹੋ ਕਰਕੇ ਮਹਾਰਾਜ ਜੀ ਮੰਜੇ ਦੇ ਹੇਠ ਵੇਖਦੇ ਕਿ ਇਹਨਾਂ ਨੇ ਕਿਸ ਤਰ੍ਹਾਂ ਬਣਾਉਣਾ ਕੀਤਾ ਤੇ ਪਾਤਸ਼ਾਹ ਜੀ ਮਨ ਵਿੱਚ ਵਿਚਾਰ ਕਰਦੇ ਕਿ ਦੇਖੋ ਇਹਨਾਂ ਦੀ ਕਾਰੀਗਰੀ ਤੇ ਨਾਲ ਭਾਵਨਾ ਹੈ ਨਾ ਪਿਆਰਿਓ, ਕਾਰੀਗਰੀ ਤਾਂ ਹੈ ਲੇਕਿਨ ਨਾਲ ਭਾਵਨਾ ਹੈ, ਭਾਵਨਾ ਦੇ ਵਿੱਚ ਭਿੱਜੇ ਹੋਏ ਕਿ ਭਾਈ ਆਪਾਂ ਨੇ ਸੇਵਾ ਕਰਨੀ ਹੀ ਹੈ, ਕਿਉਂਕਿ ਮਨ ਦੇ ਵਿੱਚ ਭਾਵਨਾ ਹੋਵੇ ਸ਼ਰਧਾ ਹੋਵੇ ਬੰਦਾ ਕੁਛ ਵੀ ਕਰ ਜਾਂਦਾ, ਜੇ ਭਾਵਨਾ ਨਾ ਹੋਵੇ ਨਾ ਪਿਆਰਿਓ ਤੇ ਉਹਨੂੰ ਕੋਈ ਸੇਵਾ ਬੋਲੋ ਉਹ ਟਾਲਮ ਟੋਲਾ ਕਰ ਦਿੰਦਾ। ਕਈ ਵਾਰੀ ਅਸੀਂ ਵੇਖਦੇ ਹਾਂ ਪਿਆਰਿਓ ਗੁਰੂ ਘਰਾਂ ਦੇ ਵਿੱਚ ਵੀ ਸੇਵਾਦਾਰ ਕਈ ਸੇਵਾ ਕਰਦੇ ਨਾ, ਕਈਆਂ ਦੀ ਭਾਵਨਾ ਬੜੀ ਹੁੰਦੀ ਹੈ, ਸ਼ਰਧਾ ਹੁੰਦੀ ਹੈ, ਬਸ ਇਸ਼ਾਰਾ ਕਰੋ ਪਿਆਰਿਓ ਉਹ ਪੂਰੀ ਸੇਵਾ ਕਰਨਗੇ। ਡਿਊਟੀ ਖਤਮ ਵੀ ਹੋ ਗਈ, ਡਿਊਟੀ ਤੋਂ ਵੱਧ ਵੀ ਪਿਆਰਿਓ ਉਹਨਾਂ ਨੇ ਭਾਵਨਾ ਵਾਲੇ ਨੇ ਨਾ ਵਧੀਆ ਸੇਵਾ ਕਰਨੀ ਹੈ, ਜਿਨ੍ਹਾਂ ਦੀ ਭਾਵਨਾ ਨਹੀਂ ਹੁੰਦੀ, ਕਿਉਂਕਿ ਦੋਵੇਂ ਤਰ੍ਹਾਂ ਦੇ ਲੋਕ ਹੁੰਦੇ ਹਨ, ਜਿਨ੍ਹਾਂ ਦੇ ਅੰਦਰ ਭਾਵਨਾ ਨਹੀਂ ਹੁੰਦੀ ਨਾ ਸ਼ਰਧਾ ਨਹੀਂ ਹੁੰਦੀ, ਜਿਹੜੇ ਕਹਿੰਦੇ ਕਿ ਭਾਈ ਨਹੀਂ ਸਾਨੂੰ ਕੀ ਲੈਣਾ ਦੇਣਾ, ਉਹਨਾਂ ਨੂੰ ਬੋਲੋ ਕਿ ਭਾਈ ਇਹ ਕੰਮ ਕਰਨਾ ਜਾਣ ਬੁੱਝ ਕੇ ਗਲਤੀਆਂ ਕਰਨਗੇ ਕਿ ਕੋਈ ਸਾਨੂੰ ਕੰਮ ਨਾ ਬੋਲੇ, ਜਾਂ ਤਾਂ ਫਿਰ ਪਿਆਰਿਓ ਕੋਈ ਕੰਮ ਉਹਨਾਂ ਨੂੰ ਕਿਹਾ ਜਾਂਦਾ ਤਾਲਮ ਟੋਲਾ ਕਰ ਦਿੰਦੇ, ਕਹਿ ਦਿੰਦੇ ਨਹੀਂ ਜੀ ਮੇਰਾ ਸਮਾਂ ਹੋ ਰਿਹਾ ਮੇਰੇ ਤੋਂ ਨਹੀਂ ਹੋਣਾ ਮੈਂ ਨਹੀਂ ਕਰਨਾ, ਉਹਨੂੰ ਬੋਲੋ ਮੈਂ ਹੀ ਥੋੜ੍ਹੀ ਕੰਮ ਕਰਨਾ, ਉਹ ਮੈਂ ਹੀ ਸੇਵਾ ਕਰੀ ਜਾਂਦਾ ਉਹ ਤਾਂ ਕੁਛ ਨਹੀਂ ਕਰਦਾ, ਇਸ ਤਰ੍ਹਾਂ ਟਾਲਮ ਟੋਲਾ ਕਰ ਜਾਂਦੇ ਹਨ। ਗੱਲ ਜਿਹੜੀ ਭਾਵਨਾ ਦੀ ਹੈ, ਕਈ ਤਾਂ ਪਿਆਰਿਓ ਇਹਨੂੰ ਕੰਮ ਉੱਤੇ ਲਾਓ ਤਾਂ ਵੀ ਉਹ ਕਹਿੰਦੇ ਕਿ ਨਹੀਂ ਜੀ ਹੁਣ ਤਾਂ ਮੇਰਾ ਸਮਾਂ ਹੋ ਗਿਆ ਹੁਣ ਮੈਂ ਜਾਣਾ ਕਰਕੇ, ਨਹੀਂ ਪਿਆਰਿਓ ਕਿਉਂਕਿ ਭਾਵਨਾ ਚਾਹੀਦੀ ਹੈ, ਹੁਨਰ ਬੰਦੇ ਕੋਲ ਹੁੰਦਾ ਤੇ ਭਾਵਨਾ ਗੁਰੂ ਘਰ ਦੇ ਵਿੱਚ ਨਾ ਹੋਵੇ ਕਿਉਂਕਿ ਭਾਵਨਾ ਨੂੰ ਹੀ ਭਾਗ ਲੱਗਦੇ ਹਨ। ਭਾਵਨਾ ਕਿੰਨੀ ਜ਼ਿਆਦੀ ਹੈ ਇਹਨਾਂ ਗੁਰਮੁਖਾਂ ਦੇ ਅੰਦਰ, ਮਹਾਰਾਜ ਜੀ ਨੇ ਵੀ ਸੋਚਿਆ ਕਿ ਅੱਜ ਨਹੀਂ ਬਣਨਾ ਲੇਕਿਨ ਉਹਨਾਂ ਨੇ ਪਿਆਰਿਓ ਰਾਤ ਦਾ ਸਮਾਂ ਉਹਦਾ ਵੀ ਵਿਚਾਰ ਨਹੀਂ ਕੀਤੀ ਤੇ ਫਿਰ ਵੀ ਉਹਨਾਂ ਨੇ ਬਹੁਤ ਵਧੀਆ ਮੰਜਾ ਮਹਾਰਾਜ ਜੀ ਦੇ ਲਈ ਤਿਆਰ ਕਰਨਾ ਕੀਤਾ। ਹੁਣ ਵੇਖਿਆ ਮਹਾਰਾਜ ਜੀ ਨੇ ਜਿਹੜੀਆਂ ਚਾਰ ਬਾਈਆਂ ਜਿਹੜੀਆਂ ਹਨ ਉਹਦੇ ਪਾਸੇ ਨਾ ਇਹਨਾਂ ਨੇ ਮੋਟੀ ਲੱਕੜ ਜਿਹੜੀ ਪਾਉਣੀ ਕੀਤੀ, ਕੀ ਵੇਖਦੇ ਹਨ ਕਿ ਦੁਸ਼ਾਂਗੇ ਜਿਹੜੇ ਹਨ ਜਿਹਦੇ ਜਿਸ ਤਰ੍ਹਾਂ ਵੀਹ ਆਕਾਰ ਦੇ ਅੱਗੇ

0: ਤੇ ਇਹ ਭਾਗਾਂ ਦੇ ਨਾਲ ਹੀ ਸੇਵਾ ਮਿਲਦੀ ਹੈ ਤੇ ਜਿਨ੍ਹਾਂ ਨੂੰ ਇਹ ਸੇਵਾ ਜਿਹੜੇ ਇਹ ਪਿਆਰੇ ਉਹ ਸੇਵਾਵਾਂ ਕਰ ਜਾਂਦੇ ਨਾ ਉਹਨਾਂ ਨੂੰ ਫਿਰ ਮਰਾਤਬੇ ਮਿਲਦੇ ਹਨ। ਮਹਾਰਾਜ ਨੇ ਵੇਖਿਆ ਭਾਵਨਾ ਦੇ ਵਿੱਚ ਰਹਿ ਕਰਕੇ ਇਹਨਾਂ ਨੇ ਸੇਵਾਵਾਂ ਕੀਤੀਆਂ। ਹੁਣ ਮਹਾਰਾਜ ਜੀ ਨੇ ਕਿਹਾ ਕਿ ਭਾਈ ਪਰਮ ਸਿੰਘ ਜੀ, ਭਾਈ ਧਰਮ ਸਿੰਘ ਜੀ, ਬਹੁਤ ਚੜ੍ਹਦੀ ਕਲਾ ਹੈ ਭਾਈ ਤੁਹਾਡੀ, ਤੁਸਾਂ ਨੇ ਤਾਂ ਭਾਵਨਾ ਨੂੰ, ਸਿੱਖੀ ਨੂੰ ਨਿਭਾਉਣਾ ਕੀਤਾ। ਹੁਣ ਸਤਿਗੁਰੂ ਮਹਾਰਾਜ ਦੇਖੋ ਪਿਆਰੀ ਉਹ ਬਖਸ਼ਿਸ਼ਾਂ ਦੇ ਕਰਕੇ ਉਹਨਾਂ ਨੂੰ ਨਿਵਾਜ ਰਹੇ, ਤੋਰ ਰਹੇ। ਮਹਾਰਾਜ ਇਹਨਾਂ ਨੂੰ ਕਹਿੰਦੇ ਭਾਈ ਪਰਮ ਸਿੰਘ ਜੀ, ਧਰਮ ਸਿੰਘ ਜੀ, ਤੁਸੀਂ ਹੁਣ ਆਪਣੇ ਘਰਾਂ ਨੂੰ ਚੱਲ ਜਾਓ। ਮਹਾਰਾਜ ਉਹਨਾਂ ਨੂੰ ਘਰ ਦੇ ਵਿੱਚ ਰਵਾਨਾ ਕਰ ਰਹੇ ਹਨ। ਮਹਾਰਾਜ ਜੀ ਨੇ ਨਾਲ ਇਹ ਵੀ ਵਚਨ ਕੀਤਾ ਤੁਹਾਡਾ ਬਹੁਤ ਵੱਡਾ ਰਾਜ ਪਾਠ ਹੋਵੇਗਾ, ਤੁਹਾਨੂੰ ਸ਼ਸਤਰ ਦੀ ਲੋੜ ਹੀ ਨਹੀਂ ਹੋਵੇਗੀ, ਤੁਹਾਡੀ ਰਸਨਾ ਜਿੱਥੇ ਚੱਲ ਗਈ ਤੁਹਾਡੇ ਵਚਨ ਹੀ ਸ਼ਸਤਰ ਦੇ ਵਾਰ ਹੋਣਗੇ, ਜਿਹਦੇ ਉੱਤੇ ਤੁਸੀਂ ਕੋਈ ਕਰੋਪੀ ਦਾ ਵਚਨ ਕਰ ਦਿੱਤਾ ਉਹਦਾ ਸਰਵਨਾਸ਼ ਹੋ ਜਾਣਾ ਹੈ, ਬਚਨਾ ਦੇ ਨਾਲ ਹੀ ਤੁਸਾਂ ਨੇ ਵੈਰੀਆਂ ਨੂੰ ਜਿੱਤ ਲੈਣਾ, ਤੇ ਤੁਹਾਨੂੰ ਕਿਸੇ ਤਰ੍ਹਾਂ ਦੀ ਵੀ ਕਿਹਦੇ ਨਾਲ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ, ਤੁਹਾਡੀ ਸਦਾ ਜੈ ਜੈਕਾਰ ਹੋਵੇਗੀ। ਇੰਜ ਕਹਿ ਕਰਕੇ ਪ੍ਰਸ਼ਾਦਾ ਪਾਣੀ ਪਾਤਸ਼ਾਹ ਜੀ ਨੇ ਛਕਣਾ ਕੀਤਾ ਤੇ ਸਤਿਗੁਰੂ ਮਹਾਰਾਜ ਜੀ ਨੇ ਰਾਤ ਸੁੱਖ ਸੁੱਖਾਂ ਦੇ ਨਾਲ ਬਤੀਤ ਕਰਨੀ ਕੀਤੀ।
1: ਵੱਡੀ ਪ੍ਰਾਤ ਉੱਠ ਸੌਚ,
0: ਵੱਡਾ ਜਦੋਂ ਅੰਮ੍ਰਿਤ ਵੇਲਾ ਹੋਇਆ ਸੌਚ ਕਿਰਿਆ ਇਸ਼ਨਾਨ ਕਰਕੇ ਸਤਿਗੁਰੂ ਮਹਾਰਾਜ ਸ਼ਸਤਰਾਂ ਵਸਤਰਾਂ ਦੇ ਨਾਲ ਤਿਆਰ ਪਰ ਤਿਆਰ ਹੋਏ ਹਨ।
1: ਪਰਮ ਸਿੰਘ ਕੋ ਮੋੜ,
0: ਹੁਣ ਸਾਧ ਸਿੰਘਾਂ ਜੀ ਦੇਖੋ ਮਹਾਰਾਜ ਜੀ ਇਹਨਾਂ ਨੂੰ ਮੋੜਦੇ ਪਏ ਹਨ। ਹੁਣ ਤੁਹਾਨੂੰ ਸਮਝ ਲੱਗ ਗਿਆ ਹੋਵੇਗਾ ਕਿ ਸਤਿਗੁਰੂ ਮਹਾਰਾਜ ਉਹਨਾਂ ਨੂੰ ਕਾਹਦੇ ਲਈ ਰੋਕ ਰਹੇ ਸੀ, ਕਿ ਉਹਨਾਂ ਨੂੰ ਪਤਾ ਸੀ ਮਹਾਰਾਜ ਨੂੰ ਇਹਨਾਂ ਦੇ ਉੱਤੇ ਬਹੁਤ ਵੱਡੀ ਸਾੜ ਸਤੀ ਨੇ ਆਉਣਾ, ਬਹੁਤ ਬਿਪਤਾਵਾਂ ਨੇ ਪੈਣਾ ਹੈ, ਮਹਾਰਾਜ ਜੀ ਰੋਕਣਾ ਚਾਹੁੰਦੇ, ਉਹਨਾਂ ਨੂੰ ਬਚਾਉਣਾ ਚਾਹੁੰਦੇ ਹਨ। ਜਿਸ ਤਰ੍ਹਾਂ ਕਹਿੰਦੇ ਨਾ ਕਬੀਰ ਸਾਚਾ ਸਤਿਗੁਰ ਕਿਆ ਕਰੈ, ਜੋ ਸਿੱਖਾ ਮਹਿ ਚੂਕ, ਅੰਧੇ ਏਕ ਨਾ ਲੱਗ ਗਈ ਜਿਉਂ ਬਾਂਸ ਵਜਾਈਐ ਫੂਕ। ਕਿ ਜਿਸ ਤਰ੍ਹਾਂ ਪਿਆਰਿਓ ਬਾਂਸ ਦੀ ਨਲੀ ਜਿਹੜੀ ਹੁੰਦੀ ਨਾ ਅੰਦਰੋਂ ਖਾਲੀ ਹੁੰਦੀ ਹੈ, ਇੱਕ ਪਾਸੇ ਉਹਨੂੰ ਫੂਕ ਮਾਰੋ ਦੂਜੇ ਪਾਸੇ ਉਹ ਨਿਕਲ ਜਾਂਦੀ ਹੈ, ਇਸ ਤਰ੍ਹਾਂ ਹੀ ਜਿਹੜੇ ਕਈ ਇਹੋ ਜਿਹੇ ਵੀ ਹੁੰਦੇ ਹਨ ਸਿੱਖ, ਜਿਨ੍ਹਾਂ ਨੂੰ ਜੋ ਮਰਜ਼ੀ ਮਹਾਰਾਜ ਜੀ ਸਮਝਾਵੇ, ਜੋ ਮਰਜ਼ੀ ਉਹਨਾਂ ਨੂੰ ਬੋਲੋ, ਉਹ ਕਹਿੰਦੇ ਨਾ ਭਾਈ, ਉਹ ਕਈ ਵਾਰੀ ਇਹ ਵੀ ਉਲਾਮਾ ਦੇ ਦਿੰਦੇ ਕਿ ਭਾਈ ਕੰਨ ਦੋ ਕਿਉਂ ਦਿੱਤੇ, ਇੱਕ ਤੋਂ ਸੁਣਨਾ ਤੇ ਦੂਜੇ ਤੋਂ ਕੱਟ ਦੇਣਾ। ਜਿਸ ਤਰ੍ਹਾਂ ਨਾਲੀ ਹੁੰਦੀ ਨਾ ਨਲੀ, ਤੇ ਆ ਬਾਂਸ ਦੀ ਨਲੀ ਹੁੰਦੀ ਹੈ, ਇੱਕ ਪਾਸਿਓਂ ਫੂਕ ਮਾਰੋ ਦੂਜੇ ਪਾਸੇ ਨਿਕਲ ਜਾਂਦੀ, ਤੇ ਕਈ ਇਹੋ ਜਿਹੇ ਵੀ ਹੁੰਦੇ ਅੰਧੇ ਏਕ ਨਾ ਲੱਗ ਗਈ, ਬੜਾ ਸਮਝਾਓ ਉਹਨਾਂ ਨੂੰ ਬੋਲੋ ਭਾਈ ਆਹ ਕੰਮ ਨਾ ਕਰ ਨਾ ਕਰ, ਉਹਨਾਂ ਨੇ ਉਹੀ ਕਰਨਾ ਹੈ। ਸੋ ਇਸ ਤਰ੍ਹਾਂ ਹੀ ਸਾਧ ਸੰਗਤ ਜੀ ਉਹਨਾਂ ਨੂੰ ਕਿਹਾ ਨਾ ਜਾਓ ਨਾ ਜਾਓ, ਗਏ ਦੇਖੋ ਕੀ ਹਸ਼ਰ ਹੋਇਆ। ਜੇ ਹੁਣ ਮਹਾਰਾਜ ਨੇ ਰੋਕਣਾ ਹੀ ਹੁੰਦਾ, ਕਈ ਵਾਰੀ ਜ਼ਬਰਦਸਤੀ ਹੁੰਦੀ ਨਾ ਜੀ, ਨਹੀਂ ਜੀ ਮੈਂ ਤੁਹਾਨੂੰ ਰੱਖਣਾ ਹੀ ਹੈ ਮੇਰੇ ਨਾਲ ਰਹੋ, ਕਈ ਵਾਰੀ ਜ਼ਬਰਦਸਤੀ ਕਿੱਥੇ ਕਿਹਨੂੰ ਜਾਣਾ ਹੋਵੇ, ਆਪਾਂ ਵੀ ਕਈ ਵਾਰੀ ਕਿੱਥੇ ਜਾਣਾ ਆਉਣਾ ਹੋਵੇ ਤੇ ਆਪਾਂ ਆਪਣੇ ਬੰਦਿਆਂ ਨੂੰ ਕਹਿੰਦੇ ਜ਼ਬਰਦਸਤੀ ਨਾਲ ਲੈ ਕੇ ਜਾਂਦੇ ਹਾਂ, ਤੇ ਕਈਆਂ ਨੂੰ ਲੱਗਿਆ ਹੋਵੇਗਾ ਕਿ ਮਹਾਰਾਜ ਜ਼ਬਰਦਸਤੀ ਲੈ ਕੇ ਜਾ ਰਹੇ। ਜੇ ਜ਼ਬਰਦਸਤੀ ਲੈ ਕੇ ਜਾਂਦੇ ਤਾਂ ਭਾਈ ਪਰਮ ਸਿੰਘ ਧਰਮ ਸਿੰਘ ਜੀ ਜਿਹੜੇ ਰਹਿਣਾ ਚਾਹੁੰਦੇ ਉਹਨਾਂ ਨੂੰ ਮਹਾਰਾਜ ਜੀ ਨੇ ਵਾਪਸ ਤੋਰ ਦਿੱਤਾ, ਕਿਉਂਕਿ ਇਹਨਾਂ ਨੂੰ ਬਖਸ਼ਿਸ਼ਾਂ ਦੇ ਕਰਕੇ ਤੋਰਿਆ, ਉਹਨਾਂ ਨੂੰ ਵੀ ਤੋਰਨਾ ਸੀ ਮਹਾਰਾਜ ਨੇ। ਇੱਕ ਸਮੇਂ ਤੋਂ ਬਾਅਦ ਸਾੜ ਸਤੀ ਜਦੋਂ ਚੱਲ ਜਾਣੀ ਸੀ, ਉਹਨਾਂ ਦਾ ਕਾਲ ਕੰਟਕ ਹਟ ਜਾਣਾ, ਭੇਜ ਦੇਣਾ ਸੀ, ਲੇਕਿਨ ਉਹ ਕਾੜੇ ਪੈ ਗਏ, ਉਹਨਾਂ ਨੂੰ ਪਰਿਵਾਰਾਂ ਦੇ ਵਿੱਚ ਘਰ ਬਾਰਾਂ ਦੇ ਵਿੱਚ ਗਏ, ਬਿਪਤਾਵਾਂ ਨੇ ਆ ਕਰਕੇ ਘੇਰ ਲੈਣਾ ਕੀਤਾ। ਹੁਣ ਬਖਸ਼ਿਸ਼ਾਂ ਦੇ ਕਰਕੇ ਨਿਵਾਜ ਕਰਕੇ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਭੇਜਦੇ ਹਨ। ਸਤਿਗੁਰੂ ਮਹਾਰਾਜ ਨੇ ਕਿਹਾ ਕਿ ਦੇਖੋ ਜੀ ਤੁਸਾਂ ਸਾਡਾ ਹੁਕਮ ਮੰਨਣਾ ਕੀਤਾ, ਤੇ ਹਲਤ ਪਲਤ ਦੇ ਵਿੱਚ ਅਸੀਂ ਤੁਹਾਡੀ ਸਹਾਇਤਾ ਕਰਨੀ ਹੈ, ਤੇ ਸਦਾ ਹੀ ਚਰਨ ਕਮਲ ਦੇ ਵਿੱਚ ਤੁਹਾਡਾ ਮਨ ਲੱਗਿਆ ਹੋਇਆ ਰਹੇਗਾ ਵਾਹਿਗੁਰੂ ਜੀ ਦੇ, ਤੇ ਇਹ ਬੇਨਤੀ ਕਰਦੇ ਸਤਿਗੁਰੂ ਮਹਾਰਾਜ ਆਪਣੇ ਸੇਵਕ ਕੋ ਕਬਹੂ ਨਾ ਵਿਸਾਰਹੋ, ਔਰ ਲਾਗਹੋ ਸਵਾਮੀ ਪ੍ਰਭ ਮੇਰੇ ਪੂਰਬ ਪ੍ਰੀਤ ਗੋਬਿੰਦ ਵਿਚਾਰੋ। ਕਿਰਪਾ ਕਰੋ ਮਹਾਰਾਜ ਆਪਣਾ ਜਾਣ ਕਰਕੇ ਸਾਨੂੰ ਕਦੇ ਵੀ ਨਾ ਭੁਲਾਉਣਾ ਕਰੋ, ਨਾ ਵਿਸਾਰਨਾ ਕਰੋ, ਅਸੀਂ ਦੋਵੇਂ ਜਦੋਂ ਹੁਕਮ ਕਰੋਗੇ, ਮਹਾਰਾਜ ਜਾਣਾ ਤਾਂ ਨਹੀਂ ਚਾਹੁੰਦੇ ਹਾਂ, ਆਪ ਜਾ ਹੁਕਮ ਹੈ। ਮਹਾਰਾਜ ਨੇ ਜਦੋਂ ਕਹਿ ਦਿੱਤਾ ਪਿਆਰਿਓ ਜਾਓ ਤੇ ਚੱਲ ਜਾਣਾ ਚਾਹੀਦਾ, ਇਹ ਵੀ ਹੁਕਮ। ਜੇ ਆਪਾਂ ਬੋਲਾਂਗੇ ਨਹੀਂ ਜੀ ਨਹੀਂ ਜਾਣਾ ਨਹੀਂ ਜਾਣਾ, ਉਹ ਵੀ ਹੁਕਮ ਦੀ ਉਦੂਲੀ ਹੈ। ਜੇ ਮਹਾਰਾਜ ਨੇ ਕਿਹਾ ਨਾ ਜਾਓ ਨਾ ਜਾਓ, ਫਿਰ ਆਪਾਂ ਬੋਲਾਂਗੇ ਜਾਣਾ ਜਾਣਾ, ਉਹ ਵੀ

0: ਬੜੀ ਅਦੂਲੀ ਹੈ। ਇਹਨਾਂ ਨੇ ਕਿਹਾ ਮਹਾਰਾਜ ਅਸੀਂ ਆਪ ਜੀ ਦਾ ਹੁਕਮ ਮੰਨਣਾ ਹੈ, ਅਸੀਂ ਜਾਣਾ ਤਾਂ ਆਪਣੇ ਵੱਲੋਂ ਨਹੀਂ ਚਾਹੁੰਦੇ ਹਾਂ, ਹੁਣ ਆਪ ਜੀ ਕਹਿੰਦੇ ਜਾਓ ਤੇ ਜਾਣਾ ਹੈ, ਲੇਕਿਨ ਕਿਰਪਾ ਕਰੋ ਸਾਨੂੰ ਕਦੇ ਨਾ ਭੁਲਾਉਣਾ ਕਰੋ, ਜਦੋਂ ਵੀ ਯਾਦ ਕਰੋਗੇ ਅਸੀਂ ਜ਼ਰੂਰ ਆਵਾਂਗੇ। ਅਸੀਂ ਆਪ ਜੀ ਦੇ ਦਾਸਾਂ ਦੇ ਦਾਸ, ਦਾਸਾਂ ਦੇ ਦਾਸ, ਉਹਨਾਂ ਦੇ ਵੀ ਅੱਗੇ ਅਸੀਂ ਦਾਸ ਹਾਂ। ਇਸ ਤਰ੍ਹਾਂ ਕਹਿ ਕਰਕੇ ਪਿਆਰਿਓ ਭਾਈ ਪਰਮ ਸਿੰਘ ਧਰਮ ਸਿੰਘ ਜੀ ਵਾਪਸ ਗਏ ਹਨ, ਹੁਣ ਵਾਪਸ ਤਾਂ ਚੱਲ ਗਏ ਪਿਆਰਿਓ, ਲੇਕਿਨ ਸਤਿਗੁਰੂ ਮਹਾਰਾਜ ਜੀ ਦਾ ਗੁਰ ਕੀ ਮੂਰਤ ਮਨ ਮਹਿ ਧਿਆਨ, ਧਿਆਨ ਜਿਹੜਾ ਸਰੀਰ ਘਰਾਂ ਦੇ ਵਿੱਚ ਹੈ, ਧਿਆਨ ਸੁਰਤੀ ਜਿਹੜੀ ਹੈ ਮਹਾਰਾਜ ਜੀ ਦੇ ਚਰਨਾਂ ਵਿੱਚ ਟਿੱਕੀ ਹੋਈ। ਹੁਣ ਮਹਾਰਾਜ ਜੀ ਅੱਗੇ ਪਿਆਰਿਓ ਮਧੂ ਸਿੰਘਾਣੇ ਆ ਜਿਹੜਾ ਰਾਜਪੂਤਾਨਾ ਇਲਾਕੇ ਤੋਂ ਫਿਰ ਅੱਗੇ ਮਹਾਰਾਜ ਜੀ ਨੇ ਕੂਚ ਕਰਨਾ ਕੀਤਾ। ਸਤਿਗੁਰੂ ਪਾਤਸ਼ਾਹ ਜੀ ਨੇ ਜਦੋਂ ਅੱਗੇ ਪੈਂਡਾ ਤੈਅ ਕੀਤਾ, ਘੋੜੇ ਦੇ ਉੱਤੇ ਚੜ ਕਰਕੇ ਪੰਥ ਦੇ ਉੱਤੇ ਪ੍ਰਸਥਾਨ ਕੀਤਾ ਹੈ, ਪਿੱਛੇ ਸਤਿਗੁਰੂ ਮਹਾਰਾਜ ਜੀ ਦੇ ਸਿੰਘਾਂ ਦਾ ਬਹੀਰ ਆ ਰਿਹਾ। ਇੱਕ ਦਿਨ ਪਿਆਰਿਓ 18 ਕੋਸ ਪੈਂਡਾ ਜਿਹੜਾ ਸਤਿਗੁਰੂ ਮਹਾਰਾਜ ਜੀ ਤਕਰੀਬਨ 60 ਕਿਲੋਮੀਟਰ ਤੋਂ ਵੱਧ ਮਹਾਰਾਜ ਜੀ ਨੇ ਅੱਜ ਵਾਲੇ ਦਿਨ ਪੈਂਡਾ ਤੈਅ ਕਰਨਾ ਕੀਤਾ। ਪੁਸ਼ਕਰ ਦਾ ਤੀਰਥ ਜਿਹੜਾ ਹੈ ਇਹ ਤੀਰਥ ਸ਼ੇਤਰ ਰਾਜਸਥਾਨ ਦੇ ਵਿੱਚ ਸਾਲ ਦੇ ਵਿੱਚ ਪਿਆਰਿਓ ਪੁਸ਼ਕਰ ਦਾ ਬਹੁਤ ਵੱਡਾ ਮੇਲਾ ਲੱਗਦਾ। ਹੁਣ ਬ੍ਰਹਮਾ ਜੀ ਦਾ, ਹੁਣ ਆਪ ਜੀ ਦੇਖੋ ਹਿੰਦੁਸਤਾਨ ਦੇ ਵਿੱਚ ਇਹ ਸਨਾਤਨੀ ਮਤ ਅਨੁਸਾਰ ਆਪ ਜੀ ਦੇਖੋ ਦੋ ਭਗਵਾਨਾਂ ਦੇ ਮੰਦਰ ਤੁਹਾਨੂੰ ਜ਼ਿਆਦਾ ਪ੍ਰਾਪਤ ਹੋਣਗੇ। ਸਭ ਤੋਂ ਪੁਰਾਤਨ ਪੁਰਾਣੇ ਮੰਦਰ ਜਿਹੜੇ ਸ਼ਿਵ ਜੀ ਦੇ, ਉਹਦੇ ਵਿੱਚ ਸ਼ਿਵਲਿੰਗ ਹੋਵੇਗੀ, ਵਿਸ਼ਨੂੰ ਭਗਵਾਨ ਦੇ ਵੀ ਮੰਦਰ ਹੁੰਦੇ ਹਨ, ਕ੍ਰਿਸ਼ਨ ਜੀ ਰਾਮ ਚੰਦਰ ਜੀ ਹੋ ਗਿਆ, ਉਹਦੇ ਵਿੱਚ ਕਿਸੇ ਵਿਅਕਤੀ ਦੀ ਮੂਰਤੀ ਸਥਾਪਿਤ ਹੁੰਦੀ ਹੈ। ਉਹ ਤੋਂ ਬਾਅਦ ਪਿਆਰਿਓ ਬ੍ਰਹਮਾ ਵੀ ਦੇਵਤਾ, ਲੇਕਿਨ ਪੂਰੇ ਜਗਤ ਦੇ ਵਿੱਚ ਇੱਕੋ ਇੱਕ ਬ੍ਰਹਮੇ ਦਾ ਮੰਦਰ ਹੈ, ਉਹ ਹੈ ਪੁਸ਼ਕਰ ਦੇ ਵਿੱਚ। ਹੁਣ ਇਹ ਰਾਜਸਥਾਨ ਦੇ ਵਿੱਚ ਹੈ। ਸਤਿਗੁਰੂ ਮਹਾਰਾਜ ਉਸ ਤੀਰਥ ਦੇ ਲਾਗੇ ਛਾਗੇ ਪਹੁੰਚ ਗਏ। ਹੁਣ ਉੱਥੇ ਜਾ ਕਰਕੇ ਉਹਨਾਂ ਨੇ ਉਤਾਰਾ ਕਰਨਾ ਕੀਤਾ, ਡੇਰਾ ਕਰਨਾ ਕੀਤਾ, ਤੇ ਉਦੋਂ ਤੱਕ ਬਹੀਰ ਜਿਹੜਾ ਪਿਆਰੀ ਉਹ ਥਕੇਵਾਂ ਚੜਿਆ ਹੋਇਆ ਉਹ ਥੱਕ ਕਰਕੇ ਆਏ ਹਨ।
1: ਪ੍ਰਭੂ
0: ਹੁਣ ਉਹਨਾਂ ਨੇ ਵਚਨ ਕੀਤਾ ਕਿ ਹੇ ਪ੍ਰਭੂ ਜੀ, ਸਤਿਗੁਰੂ ਜੀ, ਆਪ ਜੀ ਇੱਥੇ ਡੇਰਾ ਕਰਨਾ ਕਰੋ, ਕਿਰਪਾ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਇੱਥੇ ਵਿਸ਼ਰਾਮ ਕਰਨਾ ਕਰੋ। ਹੁਣ ਪਿਆਰਿਓ ਇੱਕ ਗੱਲ ਯਾਦ ਰੱਖੋ ਕਿ ਇਤਿਹਾਸ ਮੈਂ ਬਾਰ ਬਾਰ ਕਹਿੰਦਾ ਬਹੁਤ ਵੱਡਾ ਹੁੰਦਾ। ਹੁਣ ਭਾਈ ਪਰਮ ਸਿੰਘ ਧਰਮ ਸਿੰਘ ਜੀ ਦੀ ਆਪਨੇ ਸਾਖੀ ਸਰਵਣ ਕੀਤੀ, ਜਦੋਂ ਔਰ ਸਰੋਤ ਜਿਹੜੇ ਹਨ ਉਹਨਾਂ ਤੋਂ ਪਤਾ ਸਾਨੂੰ ਇੰਜ ਚੱਲਦਾ, ਇਤਿਹਾਸ ਜਦੋਂ ਬਹੁਤ ਵੱਡਾ ਹੁੰਦਾ ਹੈ ਪਿਆਰਿਓ, ਕਈ ਵਾਰੀ ਨਾ ਕਦੇ ਇਤਿਹਾਸ ਦੇ ਉੱਤੇ ਇਹਨਾਂ ਦੇ ਚੀਜ਼ਾਂ ਦੇ ਉੱਤੇ ਦਾਅਵੇ ਨਹੀਂ ਕਰਨੇ ਚਾਹੀਦੇ। ਕਈ ਕਹਿੰਦੇ ਨਾ ਕਿ ਭਾਈ ਕਿ ਨਹੀਂ ਜੀ ਮੈਂ ਤਾਂ ਇਹੀ ਸੁਣਿਆ ਆਹ ਗੱਲ ਹੋਵੇਗੀ, ਲੇਕਿਨ ਪਿਆਰਿਓ ਤੇ ਆਪਾਂ ਹੀ ਆਪਣੇ ਜੀਵਨ ਵਿੱਚ ਵੇਖੀਏ, ਕਈ ਵਾਰੀ ਆਪਾਂ ਹੀ 8-10 ਸਾਲ ਕੁਛ ਸਮਾਂ ਪਹਿਲੇ ਕੋਈ ਕੰਮ ਕਰਦੇ ਹਾਂ ਕਿ ਇਹਨੂੰ ਕੁਛ ਚੀਜ਼ ਬੋਲਦੇ ਹਾਂ ਕਰਦੇ ਹਾਂ, ਫਿਰ ਕੋਈ ਸਮੇਂ ਤੋਂ ਬਾਅਦ ਆਪਾਂ ਵੀ ਭੁੱਲ ਜਾਂਦੇ ਹਾਂ। ਇਤਿਹਾਸ ਬਹੁਤ ਵੱਡਾ ਹੁੰਦਾ, ਇਤਿਹਾਸ ਦੀ ਜਾਣਕਾਰੀ ਲੈਣੀ ਬਹੁਤ ਸਾਰੇ ਸਰੋਤਾਂ ਨੂੰ ਪੜ੍ਹਨਾ ਪੈਂਦਾ। ਹੁਣ ਪਰਮ ਸਿੰਘ ਜੀ ਧਰਮ ਸਿੰਘ ਜੀ ਦੀ ਗੱਲ ਮੈਂ ਆਪ ਨੂੰ ਦੱਸਦਾ ਹਾਂ। ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਇਹ ਭਾਈ ਭਗਤੂ ਜੀ ਦੇ ਪਰਿਵਾਰ ਦੇ ਵਿੱਚੋਂ ਸਨ। ਹੁਣ ਵਾਪਸ ਜਦੋਂ ਪਿਆਰਿਓ ਇਹ ਆਪਣੇ ਪਰਿਵਾਰਾਂ ਘਰ ਬਾਰਾਂ ਦੇ ਵਿੱਚ ਆਏ, ਇਹਨਾਂ ਦਾ ਬਾਪ ਉਸ ਵੇਲੇ ਬਜ਼ੁਰਗ ਜੀਵਤ ਸਨ, ਉਹਨਾਂ ਨੂੰ ਜਦੋਂ ਪਤਾ ਚੱਲਿਆ ਤੇ ਨਾਲ ਇਹ ਵੀ ਪਤਾ ਚੱਲਿਆ ਭਾਈ ਡਲ ਸਿੰਘ, ਰਾਮ ਸਿੰਘ ਤੇ ਨਾਲ ਇਹ ਔਰ ਵੀ ਕਈ ਬੰਦੇ ਜਿਹੜੇ ਭੱਜ ਕਰਕੇ ਆ ਗਏ, ਉਹਨਾਂ ਨੂੰ ਸ਼ੱਕ ਪਿਆ ਕਿ ਭਾਈ ਪਰਮ ਸਿੰਘ ਧਰਮ ਸਿੰਘ ਵੀ ਭਗੌੜੇ ਬਣ ਕੇ ਆ ਗਏ। ਹੁਣ ਪਰਿਵਾਰਾਂ ਦੀ ਸਿੱਖੀ ਵੀ ਦੇਖੋ ਪਿਆਰਿਓ, ਇਹਨਾਂ ਦੇ ਬਜ਼ੁਰਗ ਜਿਹੜੇ ਇਕੱਠੇ ਹੋ ਗਏ, ਭਾਈ ਪਰਮ ਸਿੰਘ ਧਰਮ ਸਿੰਘ ਜਦੋਂ ਆਏ ਨਾ ਉਹਨਾਂ ਨੂੰ ਫਿਰ ਘਰ ਦੇ ਵਿੱਚ ਉਹਨਾਂ ਨੇ ਵੜ ਨਹੀਂ ਦਿੱਤਾ। ਉਹਨਾਂ ਨੇ ਕਿਹਾ ਕਿ ਜਿਸ ਤਰ੍ਹਾਂ ਭਗੌੜੇ ਬਣ ਕੇ ਆਏ, ਲੱਗਦਾ ਤੁਸੀਂ ਵੀ ਭਗੌੜੇ ਬਣ ਕੇ ਆਏ ਤੇ ਜੀਵਤ ਤੁਸੀਂ ਭਗੌੜੇ ਬਣ ਕੇ ਆਏ ਤੇ ਦੋ ਕੁੱਲ ਲੱਜੈ, ਸਾਹਿਬ ਸੰਕਟ ਵੈ ਸੇਵਕ ਭਜੈ ਚਿਰੰਕਾਲ ਨਾ ਜੀਵੈ। ਦੇਖੋ ਜੋ ਉਹ ਮਹਾਰਾਜ ਜੀ ਦੀ ਬਾਣੀ ਦਾ ਬਚਨ ਹੈ, ਚਿਰੰਕਾਲ ਨਾ ਜੀਵੈ, ਉਹ ਬੰਦਾ ਚਿਰਕਾਲ ਤੱਕ ਨਹੀਂ ਜੀਵਤ ਰਹਿ ਸਕਦਾ। ਦੋ ਕੁੱਲ ਲੱਜੈ, ਉਹਦੇ ਨਾਨਕੇ ਤੇ ਦਾਦਕੇ ਪਰਿਵਾਰ ਨੂੰ ਕਲੰਕ ਲੱਗ ਜਾਂਦਾ ਹੈ। ਹੁਣ ਭਾਈ ਡਲ ਸਿੰਘ ਵੀ ਦੇਖੋ ਜ਼ਿਆਦਾ ਸਮਾਂ ਥੋੜ੍ਹੀ ਰਿਹਾ, ਭਾਈ ਰਾਮ ਸਿੰਘ ਵੀ ਜਿਹੜਾ ਥੋੜਾ ਕੋਈ ਜ਼ਿਆਦਾ ਸਮਾਂ ਰਿਹਾ। ਹੁਣ ਪਰਿਵਾਰ ਨੂੰ ਜਦੋਂ ਸਿੱਖਾਂ ਨੂੰ ਪਤਾ ਚੱਲਿਆ, ਦੇਖੋ ਕਿੰਨੀ ਭਾਵਨਾ ਕਿੰਨੀ ਸ਼ਰਧਾ ਹੈ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ। ਉਹਨਾਂ ਨੇ ਭਾਈ ਪਰਮ ਸਿੰਘ ਧਰਮ ਸਿੰਘ ਨੂੰ ਰੋਕ ਦਿੱਤਾ। ਤੇ ਉਹਨਾਂ ਜ਼ਮਾਨਾ ਦੇ ਵਿੱਚ ਪਿਆਰਿਓ, ਮੈਂ ਜਦੋਂ ਪੜ੍ਹ ਰਿਹਾ ਸੀ ਤੇ ਗੱਲ ਆਈ ਕਿ ਅੱਜ ਦਾ ਜ਼ਮਾਨਾ ਹੁੰਦਾ ਤੇ ਆਪਾਂ ਕੀ ਕਰਦੇ ਹਾਂ, ਝੱਟ ਜਿਹੀ ਬਾਬਾ ਫੋਨ ਖੜਕਾ ਕਰਕੇ ਮੋਬਾਈਲ ਲਾ ਕੇ ਬੋਲਾਂਗੇ, ਪੁੱਛ ਲੈਂਦੇ ਕਿ ਹਾਂਜੀ ਇਹ ਆਗਿਆ ਲੈ ਕੇ ਆਏ ਕਿ ਨਹੀਂ ਆਏ। ਲੇਕਿਨ ਉਹਨਾਂ ਜ਼ਮਾਨਿਆਂ ਦੇ ਵਿੱਚ ਪਿਆਰਿਓ ਇਹ ਸਾਧਨ ਨਹੀਂ ਸਨ। ਭਾਈ ਪਰਮ ਸਿੰਘ ਜੀ ਧਰਮ ਸਿੰਘ ਜੀ ਨੇ ਆਪਣੇ ਬਜ਼ੁਰਗਾਂ ਨੂੰ ਬੜਾ ਸਮਝਾਇਆ, ਨਹੀਂ ਜੀ ਅਸੀਂ ਭੱਜ ਕੇ ਨਹੀਂ ਆਏ। ਬਜ਼ੁਰਗਾਂ ਨੇ ਕਿਹਾ ਤੇ ਤੁਹਾਡਾ ਅਸੀਂ ਯਕੀਨ ਕਿਸ ਤਰ੍ਹਾਂ ਕਰਾਂਗੇ, ਜੇ ਤੁਸੀਂ ਭੱਜ ਕੇ ਆ ਗਏ ਨਾ ਤੇ ਕਲੰਕ ਲੱਗ ਜਾਵੇਗਾ, ਕੁੱਲ ਗਰਕ ਜਾਵੇਗੀ, ਤੁਹਾਡਾ ਪਾਪ ਸਾਨੂੰ ਲੱਗ ਜਾਵੇਗਾ, ਇਸ ਕਰਕੇ ਤੁਸੀਂ ਜਾਓ। ਮਹਾਰਾਜ ਜੀ ਤੋਂ ਫਿਰ ਤੋਂ ਕਹਿਣ ਲੱਗੇ ਅਸੀਂ ਹੁਣ ਕੀ ਇਹ ਲੈ ਕੇ ਆਈਏ। ਉਹਨਾਂ ਨੇ ਕੁਛ ਆਪਣੇ ਬੰਦੇ ਨਾਲ ਭੇਜੇ ਤੇ ਨਾਲ ਉਹ ਜਿਹੜੇ ਬੰਦੇ ਫਿਰ ਦੇਖੋ ਦੁਬਾਰਾ ਵਾਪਸ ਆਪਣੇ ਨਗਰ ਦੇ ਵਿੱਚ ਤਕਰੀਬਨ 100-150 ਇਹ ਤੋਂ ਜ਼ਿਆਦਾ ਹੀ ਪਿਆਰੇ 150-200 ਕਿਲੋਮੀਟਰ ਅੱਗੇ ਚੱਲ ਗਏ, ਫਿਰ ਆਪਣੇ ਘਰ ਵਿੱਚ ਆਏ। ਫਿਰ ਪਰਿਵਾਰ ਵਾਲਿਆਂ ਨੇ ਸਾਰਿਆਂ ਨੇ ਕਹਿ ਦਿੱਤਾ ਤੁਹਾਨੂੰ ਘਰ ਵਿੱਚ ਵੜਨ ਨਹੀਂ ਦੇਣਾ, ਹੋ ਸਕਦਾ ਤੁਸੀਂ ਭਗੌੜੇ ਬਣ ਕੇ ਆਏ। ਫਿਰ ਤੋਂ ਗਏ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ, ਮਹਾਰਾਜ ਜੀ ਨੇ ਹੁਕਮਨਾਮਾ ਬਖਸ਼ਿਆ ਤੇ ਇੱਕ ਕਹਿੰਦੇ ਹਨ ਗੁਟਕਾ ਸਾਹਿਬ ਪੋਥੀ ਸਾਹਿਬ ਦਿੱਤੀ ਉਹਨਾਂ ਨੂੰ ਯਾਦਗਾਰ ਦੇ ਵਜੋਂ ਤੇ ਲਿਖ ਕਰਕੇ ਭੇਜਿਆ, ਕਹਿੰਦੇ ਕਿ ਸਾਡੇ ਪਰਮ ਸੇਵਕ ਹਨ, ਸਾਡੀ ਆਗਿਆ ਦੇ ਵਿੱਚ ਰਹੇ, ਅਸਾਂ ਨੇ ਇਹਨਾਂ ਨੂੰ ਹੁਣ ਆਪਣੀ ਰਜਾ ਦੇ ਵਿੱਚ ਵਾਪਸ ਘਰ ਪਰਿਵਾਰ ਦੇ ਵਿੱਚ ਤੋਰਨਾ ਕੀਤਾ। ਫਿਰ ਉਹ ਪੱਤਰਕਾਰ ਕੁਛ ਬੰਦਿਆਂ ਨੂੰ ਜੋ ਲੈ ਕੇ ਗਏ, ਜਦੋਂ ਮਹਾਰਾਜ ਨੇ ਕਿਹਾ ਕਿ ਨਹੀਂ ਭਾਈ ਇਹ ਭਗੌੜੇ ਨਹੀਂ, ਇਹ ਸਾਡੀ ਆਗਿਆ ਦੇ ਵਿੱਚ ਹਨ, ਫਿਰ ਆਪਣੇ ਇਲਾਕਿਆਂ ਦੇ ਘਰਾਂ ਪਰਿਵਾਰਾਂ ਦੇ ਵਿੱਚ ਆਏ। ਫਿਰ ਉਹਨਾਂ ਪਰਿਵਾਰ ਵਾਲਿਆਂ ਨੇ ਉਹਨਾਂ ਨੂੰ ਐਕਸੈਪਟ ਕੀਤਾ, ਭਾਵ ਕੇ ਉਹਨਾਂ ਦਾ ਸਵਾਗਤ ਕੀਤਾ। ਹੁਣ ਇਹ ਵੀ ਗੱਲ ਹੈ, ਦੇਖੋ ਕਈ ਬੰਦੇ ਪਿਆਰਿਓ ਤੇ ਅੱਜ ਵੀ ਸਾਨੂੰ ਵੀ ਚਾਹੀਦਾ, ਕਈ ਜਦੋਂ ਸਿੱਖੀ ਤੋਂ ਬੱਚੇ ਮੁਨਕਰ ਹੋ ਜਾਂਦੇ ਹਨ, ਮੁਨਕਰ ਹੋ ਜਾਂਦੇ, ਕਈ ਵਾਰੀ ਵੇਖੀਦਾ ਮਾਂ ਬਾਪ ਬਹੁਤ ਜ਼ਿਆਦਾ ਪਿਆਰਿਓ, ਇੰਨਾ ਚੜ੍ਹਦੀ ਕਲਾ ਵਾਲਾ ਜੀਵਨ ਹੁੰਦਾ, ਫਿਰ ਬੱਚੇ ਜਿਹੜੇ ਅੱਗੇ ਸਿੱਖੀ ਤੋਂ ਮੁਨਕਰ ਹੋ ਜਾਂਦੇ, ਫਿਰ ਮਾਂ ਬਾਪ ਨੂੰ ਵੀ ਥੋੜ੍ਹਾ ਸਖਤੀ ਦਿਖਾਉਣੀ ਚਾਹੀਦੀ ਹੈ, ਕਹਿਣਾ ਚਾਹੀਦਾ ਕਿ ਬੱਚਿਆ ਬੇਟਾ ਦੇਖ ਜੇ ਇਹ ਕੰਮ ਕੀਤਾ ਨਾ ਤੇਰੇ ਲਈ ਸਾਡੇ ਦਰਵਾਜ਼ੇ ਬੰਦ ਹਨ, ਫਿਰ ਤੈਨੂੰ ਕੋਈ ਇਹਦੇ ਵਿੱਚ ਹਿੱਸਾ ਨਹੀਂ ਮਿਲੇਗਾ, ਡਰ ਜ਼ਰੂਰੀ ਹੈ। ਫਿਰ ਪਿਆਰਿਓ ਉਹਨਾਂ ਦੇ ਮਨ ਵਿੱਚ ਲੱਗੇਗਾ ਕਿ ਹਾਂ ਭਾਈ। ਲੇਕਿਨ ਕਈ ਵਾਰੀ ਪਿਆਰਿਓ ਆਪਾਂ ਵੇਖਦੇ ਹਾਂ ਮਾਂ ਬਾਪ ਬੜੇ ਬਹੁਤ ਚੜ੍ਹਦੀ ਕਲਾ ਵਾਲਾ ਜੀਵਨ ਹੁੰਦਾ, ਬੱਚੇ ਜਿਹੜੇ ਇੱਕਦਮ ਸਿੱਖੀ ਤੋਂ ਕੋਸੋਂ ਦੂਰ ਹੁੰਦੇ ਹਨ। ਫਿਰ ਜੇ ਆਪਾਂ ਬੱਚਿਆਂ ਨੂੰ ਕਈ ਵਾਰੀ ਕਹਿੰਦੇ ਵੀ ਹਾਂ ਕਿ ਨਹੀਂ ਭਾਈ ਇਹ ਕੰਮ ਨਾ ਕਰੋ, ਬੱਚਾ ਤਾਂ ਸੁਣ ਲੈਂਦਾ, ਉਹ ਮਾਂ ਬਾਪ ਕਈ ਵਾਰੀ ਗੁੱਸੇ ਹੋ ਜਾਂਦੇ, ਕਹਿੰਦੇ ਜੀ ਸਾਡੇ ਬੱਚਿਆਂ ਨੂੰ ਨਾ ਬੋਲੋ। ਪਿਆਰਿਓ ਜੇ ਸਿੱਖੀ ਨੂੰ ਰੱਖਣਾ ਵੀ ਹੈ ਤੇ ਕੁਛ ਨਾ ਕੁਛ ਤਾਂ ਤੁਹਾਨੂੰ ਵੀ ਤਾਂ ਅੱਗੇ ਆਉਣਾ ਪੈਂਦਾ। ਤੇ ਇਸ ਤਰ੍ਹਾਂ ਹੀ ਦੇਖੋ ਭਾਈ ਪਰਮ ਸਿੰਘ ਧਰਮ ਸਿੰਘ ਜੀ ਜਦੋਂ ਆਏ, ਪਰਿਵਾਰ ਵਾਲਿਆਂ ਨੇ ਬੂਹੇ ਬੰਦ ਕਰ ਦਿੱਤੇ, ਕਿਹਾ ਕਿ ਭੱਜ ਜਾਓ ਤੁਹਾਨੂੰ ਆਉਣ ਨਹੀਂ ਦੇਣਾ, ਭਗੌੜੇ ਬਣ ਕੇ ਆਏ। ਫਿਰ ਜਦੋਂ ਮਹਾਰਾਜ ਜੀ ਨੇ ਪਿਆਰਿਓ ਆ ਪੱਤਰ ਭੇਜਿਆ, ਗੁਟਕਾ ਸਾਹਿਬ ਦਿੱਤਾ, ਫਿਰ ਪਤਾ ਚੱਲਿਆ ਕਿ ਨਹੀਂ ਜੀ ਇਹ ਰਜਾ ਵਿੱਚ ਰਹਿ ਕਰਕੇ ਆਏ। ਫਿਰ ਉਹਨਾਂ ਨੂੰ ਆਪਣੇ ਵਿੱਚ ਜਜ਼ਬ ਕਰਨਾ ਕੀਤਾ ਤੇ ਉੱਥੇ ਰੁਕ ਕਰਕੇ ਸਤਿਗੁਰੂ ਮਹਾਰਾਜ ਜੀ ਨੇ ਪਿਆਰਿਓ ਡੇਰਾ ਕੀਤਾ ਪੁਸ਼ਕਰ ਦੇ ਲਾਗੇ, ਤੇ ਉੱਥੇ ਵੱਡਾ ਅੰਮ੍ਰਿਤ ਵੇਲਾ ਹੋਇਆ, ਸੌਂਚ ਕਿਰਿਆ ਇਸ਼ਨਾਨ ਕੀਤੀ। ਹੁਣ ਉੱਥੇ ਪੁਸ਼ਕਰ ਦੇ ਵਿੱਚ ਪਿਆਰਿਓ ਉੱਥੋਂ ਦਾ ਵੱਡਾ ਪੰਡਿਤ ਪੁਰੋਹਿਤ ਜਿਹੜਾ ਹੈ ਉਹ ਚੇਤਨ ਜੀ ਜਿਹੜੇ ਉੱਥੋਂ ਦੇ ਮਹਾਂਪੁਰਖ ਬਿਪਰ ਜਿਹੜੇ ਹਨ ਇਹ ਆ ਕਰਕੇ ਗੁਰੂ ਮਹਾਰਾਜ ਜੀ ਦੇ ਇਹ ਦਰਸ਼ਨ ਕਰਦੇ ਹਨ।
1: ਅਧਿਕ ਦਾਨ ਦੀਨੋ ਤਿਸ ਪਾਨ
0: ਤੇ ਅਧਿਕ ਦਾਨ ਸਤਿਗੁਰੂ ਮਹਾਰਾਜ ਜੀ ਦੇ ਕੋਲ ਆਏ, ਮਹਾਰਾਜ ਜੀ ਨੇ ਉਹਨਾਂ ਨੂੰ ਬੜਾ ਦਾਨ ਦਿੱਤਾ।
1: ਸੂਖਮ ਦੀਨਾਰ
0: ਮਹਾਰਾਜ ਜੀ ਨੇ ਪਟ ਸੂਖਮ ਸੂਖਸ਼ਮ ਵਸਤਰ ਦੀਨਾਰ ਘੋੜਾ ਆਦਿਕ ਦਿੱਤਾ।
1: ਬਾਬਾ ਨਾਨਕ
0: ਫਿਰ ਪਿਆਰਿਓ ਉਸ ਮਹਾਂਪੁਰਖ ਨੂੰ ਪਤਾ, ਕਿਉਂਕਿ ਇਹ ਉਹ ਪਾਵਨ ਅਸਥਾਨ ਹੈ ਪੁਸ਼ਕਰ ਦੇ ਵਿੱਚ, ਜਾਓ ਪਿਆਰਿਓ ਦਾਸ ਨੇ ਤਾਂ ਦਰਸ਼ਨ ਨਹੀਂ ਕੀਤੇ। ਕਿਹਾ ਜਾਂਦਾ ਬਹੁਤ ਵੱਡਾ ਸਰੋਵਰ ਹੈ, ਸਰੋਵਰ ਦੇ ਇੱਕ ਪਾਸੇ ਗੁਰੂ ਘਰ ਵੀ ਬਣਿਆ ਹੋਇਆ ਮਹਾਰਾਜ ਜੀ ਦੀ ਯਾਦ ਦੇ ਵਿੱਚ। ਉਹ ਜਿਹੜਾ ਮਹਾਂਪੁਰਖ ਚੇਤਨ ਪੰਡਿਤ ਜਿਹੜਾ ਹੈ ਉੱਥੋਂ ਦਾ ਮੁੱਖ ਪੁਜਾਰੀ ਜਿਹੜਾ, ਉਹਨੇ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਪ੍ਰਤੱਖ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜਗਤ ਜਲੰਦੇ ਨੂੰ ਤਾਰਦੇ ਹੋਏ ਇਸ ਥਾਂ ਤੇ ਆਏ। ਉਹ ਥੜਾ ਬਣਿਆ ਹੋਇਆ ਉਹਨੇ ਕਿਹਾ ਕਿ ਇਸ ਥਾਂ ਦੇ ਉੱਤੇ ਮਹਾਰਾਜ ਨੇ ਡੇਰਾ ਕੀਤਾ।
1: ਹਟ ਗੁਰ ਮੱਜਨ ਕਰੇ
0: ਤੇ ਕਿਹਾ ਕਿ ਦੇਖੋ ਇੱਥੇ ਡੇਰਾ ਕੀਤਾ ਤੇ ਇੱਥੇ ਹੀ ਇਸ਼ਨਾਨ ਕਰਦੇ ਸਨ। ਮਹਾਰਾਜ ਜੀ ਨੇ ਵੀ ਉੱਥੇ ਹੀ ਪਿਆਰਿਓ ਆਪਣਾ ਡੇਰਾ ਲਾਇਆ, ਉੱਥੇ ਇਸ਼ਨਾਨ ਕਰਨਾ ਕੀਤਾ,
1: ਬੈਠ ਕਰ ਸਿੰਘ
0: ਉੱਥੇ ਸਤਿਗੁਰੂ ਮਹਾਰਾਜ

ਦੂਜਾ ਰਬਾਬੀ ਮਰਦਾਨਾ। ਭਾਈ ਗੁਰਦਾਸ ਸਾਹਿਬ ਜੀ ਨੇ ਬਾਬਾ ਨਾਨਕ ਆਖਿਆ ਇਹੋ ਵਿਚਾਰ, ਜ਼ਿਆਦਾ ਕਰਕੇ ਉਹਨਾਂ ਨੇ ਬਾਬਾ ਨਾਨਕ ਜੀ ਕਰਕੇ ਵਿੱਚ ਮਹਾਰਾਜ ਜੀ ਨੂੰ ਸੰਬੋਧਨ ਕੀਤਾ। ਤੇ ਉਹਨਾਂ ਜ਼ਮਾਨਿਆਂ ਦੇ ਵਿੱਚ ਵੀ ਧੰਨ ਗੁਰੂ ਨਾਨਕ ਦੇਵ ਜੀ ਨੂੰ ਬਾਬਾ ਜੀ ਕਹਿ ਕਰਕੇ ਸੰਬੋਧਨ ਕਰਦੇ ਸਨ। ਤੇ ਕਹਿਣ ਲੱਗੇ ਕਿ ਦੇਖੋ ਜੀ, ਇੱਥੇ ਸਤਿਗੁਰੂ ਮਹਾਰਾਜ ਜੀ ਨੇ ਡੇਰਾ ਕੀਤਾ ਤੇ ਗੋਰਖਨਾਥ ਨੇ ਆਪਣੇ ਸਿੱਧਾਂ ਨੂੰ

0: ਉਹਨਾਂ ਨੇ ਇੱਥੇ ਬੈਠ ਕਰਕੇ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਨਾਲ ਯੋਗ ਮਤ ਦੀ ਚਰਚਾ ਕਰਨੀ ਕੀਤੀ। ਬਾਬਾ ਨਾਨਕ ਦੇਵ ਜੀ ਮਹਾਰਾਜ ਜੀ ਨੇ ਜਥਾ ਯੋਗ ਦੇ ਸੰਧੀ ਕਰਾਉਂਦਿਆਂ ਹੋਇਆਂ ਉਹਨਾਂ ਨੂੰ ਉਤਸਰ ਦੀ ਗੱਲ ਦੱਸੀ ਹੈ। ਉਸ ਤੋਂ ਬਾਅਦ ਸਾਰੇ ਸਿੱਧ ਜਿਹੜੇ ਹਨ ਸਾਰੇ ਸਿੱਧਾਂ ਨੇ ਹੱਥ ਜੋੜ ਦਿੱਤਾ। ਸਿੱਧਾਂ ਨੇ ਸ਼ੁਭ ਵਚਨ ਬੋਲਣ ਨਾਨਕ
1: ਨਾਮ ਬਾਏ ਆਏ ਪ੍ਰਭ ਜਾਗਤੇ ਕਿਰਪਾ ਨੇ ਨਦਰਿਆ।

0: ਇੱਕ ਓਮਕਾਰ ਸਤਿਨਾਮ ਕਾਰ ਸੁਰਖ ਨਿਰਭਉ ਨਿਰਵੈਰ ਕਾਲ ਨਿਰਵੈਰ ਨਿਸ਼ਲ ਭਗਤ ਗੁਰੂ ਸਾਧ ਜਪ ਅਰ ਸਾਜ ਗਾਵ ਸਾਜ ਹੈ ਪੀਸਾ ਚਾਨਨ ਕੋ ਹੈ ਪੀਸਾ ਚਾਨਨ ਇੱਕ ਓਮਕਾਰ ਸਤਿਨਾਮ ਕਾਰ ਸੁਰਖ ਨਿਰਭਉ ਨਿਰਵੈਰ ਕਾਲ ਨਿਰਵੈਰ ਨਿਸ਼ਲ ਭਗਤ ਗੁਰੂ ਸਾਧ ਜਪ ਅਰ ਸਾਜ
1: ਬੋਲੋ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਸਾ ਮਹੱਲਾ ਪਹਿਲਾ, ਸੁਣ ਵੱਡਾ ਆਖੇ ਸਭ ਕੋਏ, ਕੇ ਵੱਡ ਵੱਡਾ ਡੀਠਾ ਹੋਏ। ਕੀਮਤ ਪਾਏ ਨ ਕਹਿ ਜਾਏ, ਕਹਣੇ ਵਾਲੇ ਤੇਰੇ ਰਹੇ ਸਮਾਏ।

ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਗਿਆਨੀ ਗੁਰ ਗੁਰਹਾਈ, ਕਹਿਣ ਨ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ, ਸਿੱਧਾਂ ਪੁਰਖਾਂ ਕੀਆਂ ਵਡਿਆਈਆਂ। ਤੁਧ ਵਿਣ ਸਿੱਧੀ ਕਨੈ ਨ ਪਾਈਆ, ਕਰਮ ਮਿਲੈ ਨਾਹੀ ਠਾਕ ਰਹਾਈਆ। ਆਖਣ ਵਾਲਾ ਕਿਆ ਵਿਚਾਰਾ, ਸਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇਹਿਤ ਸਹਿ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ। ਆਸਾ ਮਹੱਲਾ ਪਹਿਲਾ, ਆਖਾਂ ਜੀਵਾਂ ਵਿਸਰੈ ਮਰ ਜਾਓ। ਆਖਣ ਔਖਾ ਸਾਚਾ ਨਾਓ,

ਸੱਚ ਨਾਇ ਰਹਾਉ। ਸਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ। ਜੇ ਸਭ ਮਿਲ ਕੇ ਆਖਣ ਪਾਹੇ, ਵੱਡਾ ਨਾ ਹੋਵੇ ਘਾਟ ਨਾ ਜਾਏ।

ਜੇ ਵਡੇ ਆਪ ਤੇ ਵਡ ਤੇਰੀ ਦਾਤ ਜੰਦਨ ਕਰ ਕਹਿ ਕੀਤੀ ਰਾਤ ਖਸਮ ਵਸਾਰਹਿ ਤੇ ਕਮ ਜਾਤ ਨਾਨਕ ਨਾਵੈ ਬਾਜ ਸੁਨਾਤ ਰਾਗ ਗੁਜਰੀ ਮਹੱਲਾ ਚੌਥਾ ਹਰ ਕੇ ਜਨ ਸਤਿਗੁਰ ਸਤਿਪੁਰਖਾ ਬਿਨਾਉ ਕਰੋ ਗੁਰਪਾਸ ਹਮ ਕੀਰੇ ਕਰਮ ਸਤਿਗੁਰ ਸ਼ਰਣ।

ਜਿਨ ਹਰ ਹਰ ਹਰ ਰਸ ਨਾਮ ਨਾ ਪਾਇਆ ਤੇ ਭਾਗਹੀਣ ਜਮ ਪਾਸ, ਜੋ ਸਤਿਗੁਰ ਸ਼ਰਨ ਸੰਗਤ ਨਹੀਂ ਆਏ ਦ੍ਰਿਗ ਜੀਵੈ ਦ੍ਰਿਗ ਜੀਵਾਸ, ਜਿਨ ਹਰ ਜਿਨ ਸਤਿਗੁਰ ਸੰਗਤ

ਜਨ ਹਰ ਅਗਮਾ ਅਗਮ ਅਪਾਰਾ ਸਭ ਧਿਆਵਹਿ ਸਭ ਧਿਆਵਹਿ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾਤਾਰਾ ਹਰ

ਨਾਨਕ ਜੰਤ ਵਿਚਾਰਾ। ਤੂੰ ਘੜ ਘੜ ਅੰਤਰ ਸਰਬ ਨਿਰੰਤਰ ਜੀ ਹਰ ਏਕੋ ਪੁਰਖ ਸਮਾਣਾ। ਇੱਕ ਦਾਤੇ ਇੱਕ ਭੇਖਾਰੀ ਜੀ ਸਭ ਤੇਰੇ ਚੋਜ ਵਿਡਾਣਾ।

ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਸੇ ਧਨ ਜਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇ

ਹਰਿ ਭਗਵੰਤਾ। ਤੂੰ ਆਦਿ ਪੁਰਖ ਅਪਰੰਪਰ ਕਰਤਾ ਜੀ, ਤੁਧ ਜੀਵੜਿ ਅਵਰ ਨਾ ਕੋਈ। ਤੂੰ ਜੁਗ ਜੁਗ ਏਕੋ, ਸਦਾ ਸਦਾ ਤੂੰ ਏਕੋ ਜੀ, ਤੂੰ ਨਹਿਚਲ ਕਰਤਾ ਸੋਈ। ਤੁਧ ਆਪੇ ਭਾਵੈ ਸੋਈ ਵਰਤੈ ਜੀ, ਤੂੰ ਆਪੇ ਕਰੈ ਸੋਈ। ਤੁਧ ਆਪੇ ਸ੍ਰਿਸ਼ਟ ਸਭ ਉਪਾਈ ਜੀ, ਤੁਧ ਆਪੇ ਸਿਰਜ ਸਭ ਗੋਈ।

ਜਾਣੈ ਹਰ ਗੁਣ ਸਦ ਹੀ ਆਖ ਵਖਾਣੈ ਜਿਨ ਹਰ ਸੇਵਿਆ ਤਿਨ ਸੁਖ ਪਾਇਆ ਸਹਿਜੇ ਹੀ ਹਰ ਨਾਮ ਸਮਾਇਆ ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ ਤੁਧ ਬਿੰਦੁ ਜਾ ਅਵਰ ਨਾ ਕੋਏ ਤੂੰ ਕਰ ਕਰ ਵੇਖਹ ਜਾਣੈ ਸੋਏ ਜਨ ਨਾਨਕ ਗੁਰਮੁਖ ਪ੍ਰਗਟ ਹੋਏ ਆਸਾ

ਸਭ ਪਰ ਕਿਰਪਾ ਦ੍ਰਿਸ਼ਟ ਕਰ ਫੂਲਾ, ਸੰਤਨ ਦੁਖ ਪਾਏ ਤੇ ਦੁਖੀ, ਸੁਖ ਪਾਏ ਸਾਧਨ ਕੇ ਸੁਖੀ। ਏਕ ਏਕ ਕੀ ਪੀਰ ਪਛਾਨੈ, ਘੜ ਘੜ ਕੇ ਪਟ ਪਟ ਕੀ ਜਾਨੈ।

ਹੀਰਨ ਮੈਂ ਤਵ ਜੂਝ ਮਰੋ। ਦੋਹਰਾ ਦਸਮ ਕਥਾ ਭਾਗਤ ਕੀ ਭਾਖਾ ਕਰੀ ਬਣਾਏ।

ਸਭ ਗਵਾਈਆਂ ਕਰ ਸ਼ਾਂਤ ਸੁਖ ਮਨ ਆਏ ਵਸੀਆ ਜਿਨ ਇੱਛਾ ਸਭ ਪੁਜਾਈਆਂ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਕਹ ਨਾਨਕ ਸੁਣ ਹੋ ਸੰਤੋ ਸ਼ਬਦ ਧਰੋ ਪਿਆਰੋ ਸੱਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤਘਾਰ।

ਜਿਸ ਸਿਮਰਤ ਸੁਖ ਹੋਏ ਸਗਲੇ ਦੁੱਖ ਜਾਏ।

ਸਾਹਿਬਜ਼ਾਦੇ ਸਾਹਿਬ ਅਜੀਤ ਸਿੰਘ ਜੀ, ਸਾਹਿਬ ਜੁਝਾਰ ਸਿੰਘ ਜੀ, ਸਾਹਿਬ ਜ਼ੋਰਾਵਰ ਸਿੰਘ ਜੀ, ਸਾਹਿਬ ਫਤਿਹ ਸਿੰਘ ਜੀ, ਪੰਜ ਪਿਆਰਿਓ 40 ਮੁਕਤ।

ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਵੱਲੋਂ ਜੀ ਸਰਬ ਸਮੂਹ ਖਾਲਸੇ ਜੀ ਕੀ ਅਰਦਾਸ ਸ਼੍ਰੀ ਵਾਹਿਗੁਰੂ ਜੀ ਕੇ ਪਾਸ ਜਹਾਂ ਜਹਾਂ ਗੁਰੂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਬਿਰਧ ਕੀ ਪੈਜ ਰਹੇ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਇ ਖਾਲਸੇ ਜੀ ਕਾ ਮਨ ਨੀਵਾ ਮਤ ਉੱਚੀ ਮਤ ਪਤਕਾ ਰਾਖਾ ਆਪ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੈ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਖਾਲਸੇ ਜੀ ਕੀ ਦੇਖ ਤੇਗ ਫਤਿਹ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਰਹੇ ਧਰਮ ਕਾ ਜੈਕਾਰ ਖਾਲਸਾ ਜੀ ਸਾਹਿਬ ਬੋਲੋ ਜੀ ਖਾਲਸੇ ਜੀ ਕੋ ਨਾਮ ਦਾਨ ਸਿੱਖੀ ਦਾਨ ਗੁਰਮਤਿ ਦਾਨ ਬੁੱਧ ਵਿਵੇਕ ਰਹਿਤ ਰਿੱਛਾ ਦਾਨ ਖਾਲਸੇ ਜੀ ਕੋ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਰੋਵਰ ਜੀ ਕੇ ਇਸ਼ਨਾਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਠ ਦਰਸ਼ਨ ਦਾਰ ਮੇਲੇ ਬੋਲੋ ਜੀ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਸੰਤੋਖ ਸਰ ਜੀ ਵਿਵੇਕ ਸਰ ਜੀ ਰਾਮ ਸਰ ਜੀ ਕਾਲ ਸਰ ਜੀ ਤਰਨ ਤਾਰਨ ਜੀ ਤਪਿਆਨੇ ਜੀ ਖਡੂਰ ਜੀ ਗੁਰੂ ਕੀ ਬੌਲੀ ਸ਼੍ਰੀ ਗੋਬਿੰਦਵਾਲ ਸਾਹਿਬ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਥੰਮ ਜੀ ਨਨਕਾਣੇ ਜੀ ਕਰਤਾਰਪੁਰ ਜੀ ਬਾਬੇ ਨਾਨਕ ਡੇਹਰੇ ਜੀ ਤਖ਼ਤ ਕੇਸਗੜ੍ਹ ਸਾਹਿਬ ਅਨੰਦਪੁਰ ਜੀ ਕੀਰਤਪੁਰ ਜੀ ਪਾਤਾਲਪੁਰ ਜੀ ਲਖਨੌਰ ਜੀ ਚਮਕੌਰ ਜੀ ਫਤਿਹਗੜ੍ਹ ਸਾਹਿਬ ਜੀ ਦਮਦਮਾ ਸਾਹਿਬ ਜੀ ਧਮਤਾਨ ਜੀ ਮੁਕਤਸਰ ਜੀ ਪੌਂਟੇ ਜੀ ਤਖ਼ਤ ਪਟਨਾ ਸਾਹਿਬ ਹਰਿਮੰਦਰ ਦਿੱਲੀ ਮੈਂ ਸ਼ੀਸ਼ਗੰਜ ਰਕਾਬਗੰਜ ਬਾਲਾ ਸਾਹਿਬ ਬੰਗਲਾ ਸਾਹਿਬ ਸੱਤੋ ਝੰਡਿਆਂ ਸਾਹਿਬਾਂ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਭਗਾਉਣ ਸਾਹਿਬ ਜੀ ਪੰਜੇ ਸਾਹਿਬ ਜੀ ਕਪਾਲ ਮੋਚਨ ਜੀ ਰਣ ਮੋਚਨ ਜੀ ਨਾਨਕ ਮੱਤੇ ਜੀ ਤਿਲਗੰਜੀ ਜੀ ਨਾਨਕ ਜੀਰਾ ਜੀ ਸ਼ਿਕਾਰਗਾੜ ਜੀ ਹੀਰਾਗਾੜ ਜੀ ਮਾਤਾ ਸਾਹਿਬ ਦੇਵਾਂ ਜੀ ਸੰਗਤ ਸਾਹਿਬ ਜੀ ਮਾਲਟੇਕੜੀ ਸਾਹਿਬ ਜੀ ਬਸਮਤ ਨਗਰ ਦਮਦਮਾ ਸਾਹਿਬ ਜੀ ਬੰਦਾ ਘਾਟ ਜੀ ਨਗੀਨਾ ਘਾਟ ਜੀ ਸ਼੍ਰੀ ਗੰਗਾ ਜੀ ਗੋਦਾਵਰੀ ਜੀ ਕੇ ਇਸ਼ਨਾਨ ਦਰਸ਼ਨ ਦਾਰ ਮੇਲੇ ਬੋਲੋ ਜੀ ਸਰਬ ਸਮੂਹ ਖਾਲਸੇ ਜੀ ਕੋ ਨਗਾਰਿਆਂ ਨਿਸ਼ਾਨ ਸਾਹਿਬਾਂ ਸੰ ਜਗਤ ਤਖ਼ਤ ਸੱਚਖੰਡ ਸ਼੍ਰੀ ਹਜ਼ੂਰ ਸ਼੍ਰੀ ਅਬਚਲ ਨਗਰ ਸਾਹਿਬ ਜੀ ਦੇ ਸੁੱਖ ਦੇ ਦਰਸ਼ਨ ਦਾਰ ਮੇਲੇ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਸਤਿ ਸ਼੍ਰੀ ਅਕਾਲ ਪੁਰਖ ਜੀ ਕਾ ਖਾਲਸਾ ਜੀ ਸਾਹਿਬ ਬੋਲੋ ਜੀ ਬੋਲੋ ਜੀ ਬੋਲੋ ਬੋਲੋ ਜੀ ਸ਼੍ਰੀ ਵਾਹਿਗੁਰੂ ਜੀ ਜੀ ਗੁਰੂ ਗਰੀਬ ਨਿਵਾਸ ਅੰਤਰਜਾਮੀ ਸੱਚੇ ਪਾਤਸ਼ਾਹ ਜੀ ਮਹਾਰਾਜ ਆਪ ਜੀ ਕੇ ਅਜ਼ੁਰ ਅੰਮ੍ਰਿਤਮਈ ਸ਼ਬਦ ਬਾਣੀ ਕੀਰਤਨ ਚੌਕੀ ਸੋਧਰ ਰਹਿਰਾ ਸਾਹਿਬ ਜੀ ਕੀ ਅਰਦਾਸ ਅਖਰ ਵਾਧਾ ਘਾਟਾ ਭੂਲ ਚੁੱਕ ਮਾਫ਼ ਕਰਨਾ ਬਾਣੀ ਸੱਚ ਖੰਡ ਵਿੱਚ ਪ੍ਰਵਾਨ ਕਰਨਾ ਆਈਆਂ ਸਮੂਹ ਸੰਗਤਾਂ ਦੀ ਹਾਜ਼ਰੀ ਪ੍ਰਵਾਨ ਕਰਨਾ ਸਿੱਖ ਪੜ੍ਹਦੇ ਸੁਣਦੇ ਸਰਬਤ ਲਾਹੇ ਬੰਦ ਹੋਣ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਕਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਗੁਰਦੁਆਰਾ ਗੇਟ ਨੰਬਰ 5 ਤੋਂ ਬਾਹਰ ਜਾ ਕਰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਹੈ ਜੀ, ਜਿੱਥੇ ਪਾਣੀ ਦੇ ਫਵਾਰੇ ਲਗਾਏ ਗਏ ਹਨ। ਜਿਨ੍ਹਾਂ ਪਾਣੀ ਦੇ ਫਵਾਰਿਆਂ 'ਤੇ ਲੇਜ਼ਰ ਰੇਂਜ ਰਾਹੀਂ ਗੁਰੂ ਸਾਹਿਬਾਨਾਂ ਦਾ ਇਤਿਹਾਸ ਵਿਖਾਇਆ ਜਾਂਦਾ ਹੈ। ਸੋ ਠੀਕ 8:15 ਨੂੰ ਗੁਰਦੁਆਰਾ ਗੋਬਿੰਦ ਬਾਗ ਸਾਹਿਬ ਜਾ ਕਰ ਗੁਰੂ ਸਾਹਿਬਾਨਾਂ ਦਾ ਇਤਿਹਾਸ ਵੇਖ ਕਰ ਗੁਰੂ ਮਹਾਰਾਜ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ।

लगाई। एक उत्तम पंत सुनियो गुर संगत तह मिलंत जम त्रास मिटाई।

ਬਾਉੜੀ ਨਦਰ ਕਰੇ ਜੀ ਆਪਣੀ ਤਾਂ ਨਦਰ ਸਤਿਗੁਰ ਪਾਇਆ। ਇਹ ਜੀਓ ਬਹੁਤੇ ਜਨਮ ਭਰਮਿਆ ਤਾਂ ਸਤਿਗੁਰ ਸਭ ਸੁਣਾਇਆ। ਸਤਿਗੁਰ ਜੇ ਵਰਦਾਤਾ ਕੋ ਨਹੀਂ ਸਾਭ ਸੁਣਿਓ ਲੋਕ ਸੁਭਾਇਆ। ਸਤਿਗੁਰ ਮਿਲਿਆ ਸਚ ਪਾਇਆ।

ਔੜੀ ਸੱਚਾ ਸਾਹਿਬ ਏਕ ਤੂੰ ਜਿਨ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤਿਸ ਮਿਲੇ ਸੱਚ ਤਾਂ ਤਿੰਨੇ ਸੱਚ ਕਮਾਇਆ ਸਤਿਗੁਰ ਮਿਲਿਆ ਸੱਚ ਪਾਇਆ ਜਿਨ ਕੈ ਹਿਰਦੈ ਸੱਚ ਵਸਾਇਆ ਮੂਰਖ ਸੱਚ ਨਾ ਜਾਣਨੀ ਮਨ ਮੁਖੀ ਜਨਮ ਗਵਾਇਆ।

ਕੌੜੀ ਚਿੱਤਾ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇਂਦਾ ਆਪੇ ਦੇ ਵੜਿਆਈ ਆਪੇ ਕਰਮ ਕਰਾਇਂਦਾ ਵਡੋ ਵਡਾ ਬਨਵੇਦਨੀ ਸਿਰੇ ਸਿਰ ਧੰਦੇ ਲਾਇਂਦਾ ਨਦਰੋ ਪੱਠੀ ਜੇ ਕਰੇ ਸੁਲਤਾਨਾ।

ਬਾਉੜੀ ਸਤਿਗੁਰ ਵੱਡਾ ਕਰ ਸਲਾਹੀ ਹੈ ਜਿਸ ਵਿੱਚ ਵੱਡੀਆਂ ਵਡਿਆਈਆਂ ਸਹਿ ਮੇਲੇ ਤਾਂ ਨਦਰੀਆਂ ਆਈਆਂ ਜਾਂ ਤਿਸ ਭਾਣਾ ਤਾਂ ਮਨ ਵਸਾਈਆ ਕਰੋ ਕਮਸਤਕ ਹੱਥ ਕਰ ਵਿੱਚੋਂ ਮਾਰ।